0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਸ੍ਰੀ ਸਾਧ ਸਿੰਘ ਜੀਓ, ਪੰਥ ਦੇ ਮਹਾਨ ਕੀਰਤਨੀਏ, ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਜਿਨ੍ਹਾਂ ਦੀ ਮਿੱਠੀ ਪਿਆਰੀ ਯਾਦ ਮਨਾਉਂਦੇ ਹੋਇਆਂ ਅੱਜ ਦੇ ਵਿਸ਼ੇਸ਼ ਦੀਵਾਨ ਇਸੇ ਸੰਬੰਧ ਦੇ ਵਿੱਚ ਸਜੇ ਸਨ। ਸੋ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ, ਸੰਗਤਾਂ ਨੇ ਹਾਜ਼ਰੀ ਭਰੀ ਹੈ, ਸਰਬੱਤ ਦਾ ਧੰਨਵਾਦ। ਸਤਿਗੁਰੂ ਜੀ ਰਹਿਮਤ ਕਰਨ, ਉਹਨਾਂ ਦੇ ਪਰਿਵਾਰ ਦੇ ਉੱਤੇ ਰਹਿਮਤਾਂ ਭਰਿਆ ਹੱਥ ਰੱਖਣ, ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਸਤਿਗੁਰੂ ਜੀ ਕਿਰਤਾਰਥ ਕਰਨ। ਉਹਨਾਂ ਦੇ ਬੇਟੇ ਵੀਰ ਸਿਮਰਜੀਤ ਸਿੰਘ ਜੀ, ਜਿਨ੍ਹਾਂ 'ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੈ, ਕੀਰਤਨ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੈ, ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ, ਹੋਰ ਵਧੇਰੇ ਇਹਨਾਂ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕਰਨ। ਸਮੂਹ ਪਰਿਵਾਰ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਕਮਲਿਆਂ ਦੇ ਨਾਲ ਜੋੜ ਕੇ ਰੱਖਣ, ਦਰੋਂ ਕਰੋ ਨਾਮ ਦਾਨ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋਤ ਪਾਵੇ ਸਮਰਥ ਸੋ ਥੀਐ ਹਿਲੜਾਇਓ ਸੰਸਾਰੋ ਜਲ ਥਲ ਮਈਲ ਰਵ ਰਿਹਾ ਸਚੜਾ ਸਿਰਜਣਹਾਰੋ।

ਦੋਇਪੜ ਜੋੜ ਵਿਛੋੜਿਆਨ ਗੁਰਬਿਨ ਘੋਰਿਆ ਧਾਰੋ ਸੂਰਜ ਚੰਦ ਸਿਰਜਿਆਨ ਐਨ ਚਲਤ ਵਿਚਾਰੋ ਸਚੜਾ ਸਾਹਿਬ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੇ ਧਾਈ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ ਮੁਰੀਦਾਂ ਹੱਠੀਆਂ ਜੱਪੀਆਂ ਤੱਪੀਆਂ, ਸਿਧਕਵਾਨਾ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਵਾਏ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵਿੱਚ ਤਾਵਨ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈ ਰਹੇ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜਗੋ ਜੁਗਾ ਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸਮਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੀ ਮਾਣ ਸਤਿਗੁਰੂ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਮੀਲ ਕਰਦਿਆਂ ਦਰ ਕਰਦੇ ਸੇਵਕ ਮਾਤਾ ਕਮਲਜੀਤ ਕੌਰ ਜੀ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਬਾਪ ਅਨੁਸਾਰ ਸੇਵਕਾਂ ਨੂੰ ਆਪ ਜੀ ਨੇ ਜਿਤਨੇ ਆਰਜਾ ਬਖਸ਼ਿਸ਼

ਕੀਤੀ ਸੀ। ਸੰਸਾਰਿਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਉਹਨਾਂ ਦੇ ਪੰਜ ਭੌਤਿਕ ਸਰੀਰ ਨਵੰਤਮ ਸੰਸਕਾਰ ਤੋਂ ਉਪਰੰਤ ਸਮੂਹ ਪਰਿਵਾਰ ਆਪ ਜੀ ਦੇ ਦਰਬਾਰ ਦੇ ਵਿੱਚ ਪੁੱਜਿਆ। ਉਹਨੇ ਦੇ ਨਿਮਿੱਤ ਅਲਾਣੀਆਂ ਦੇ ਪਾਠ, ਸ਼ੇਪੁੜੀਆਂ ਅਨੰਦ ਸਾਹਿਬ ਜੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੋਂ ਵਾਸਤੇ ਸਮੱਤ ਬਖਸ਼ਣਾ, ਅੰਮ੍ਰਿਤਮਈ ਬਾਣੀ ਦਾ ਪਹਾਓ ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ, ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ, ਆਵਾਗਾਉਣ ਦੇ ਗੇੜ ਤੋਂ ਰਹਿਤ ਕਰਨਾ, ਪਿੱਛੇ ਸਰਬੱਤ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਸਹਿਜ ਪਾਠ ਆਰੰਭ ਹੋ ਰਹੇ ਨੇ। ਸਤਿਗੁਰੂ ਜੀ ਮਿਹਰ ਕਰਨੀ ਪਾਠੀ ਸਿੰਘਾਂ ਨੂੰ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਸਾਵਧਾਨਤਾ ਬਲ 'ਤੇ ਚਾਓ ਬਖਸ਼ਿਸ਼ ਕਰਨਾ, ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ, ਕੜਾਹ ਪ੍ਰਸ਼ਾਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸਿੰਘ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਮੀਰ ਕਰਦਿਆਂ ਸਤਿਕਾਰਯੋਗ ਮਾਤਾ ਜੀ ਕਮਲਜੀਤ ਕੌਰ ਜੀ, ਸਤਿਗੁਰੂ ਨੇ ਉਹਨਾਂ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪ੍ਰਲੋਕ ਪਿਆਨਾ ਕਰ ਗਏ ਸਨ। ਸੋ ਉਹਨਾਂ ਦੇ ਪੰਜ ਭੌਤਿਕ ਸੀ ਨਿਮੰਤਮ ਸੰਸਕਾਰ ਤੋਂ ਉਪਰੰਤ ਸਭੂ ਪਰਿਵਾਰ ਅਤੇ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਪੁੱਜੀਆਂ, ਅੰਮ੍ਰਿਤਮਈ ਬਾਣੀ ਅਲਾਣੀਆਂ ਦੇ ਪਾਠ ਹੋਏ, ਉਪਰੰਤ ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿਛੜੀ ਆਤਮਾ ਲਈ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਇਆ ਹੈ। ਸੋ ਆਪ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਬੇਨਤੀ ਹੈ, ਅੱਜ ਜੋ ਸਹਿਜ ਪਾਠ ਆਰੰਭ ਹੋਏ ਨੇ ਮਾਤਾ ਜੀ ਦੇ ਨਿਮਿੱਤ, ਉਹਨਾਂ ਦੀ ਸੰਪੂਰਨਤਾ 9 ਜੂਨ ਨੂੰ ਮੰਗਲਵਾਰ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਗੁਰਦੁਆਰਾ ਸਾਹਿਬ ਹੋਏਗੀ। ਸੋ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਕੜਾ ਪ੍ਰਸ਼ਾਦ ਦੀ ਦੇਖ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਜਿੰਨੇ ਵੀ ਸੰਗੀ ਸਾਥੀ ਆਇਓ ਆਓ ਦੋ ਚਾਰ ਮਿੰਟ ਵਾਸਤੇ ਅਸੀਸ ਦਈਏ ਵਾਹਿਗੁਰੂ।

ਭੈਣ ਕਮਲਜੀਤ ਦੇ ਪਿਆਰ 'ਚ ਹੀ ਆਏ ਹੋ ਤੁਸੀਂ ਭੈਣ ਕਮਲਜੀਤ ਕੌਰ, ਅਤੇ ਮਨ ਨੂੰ ਜੋੜ ਕੇ ਅਸੀਸ ਦਿਓ। ਇਹੋ ਹੀ ਜਾਂਦਾ ਜੇ ਅੱਗੇ, ਹੋਰ ਕੁਛ ਨਹੀਂ ਜਾਂਦਾ। ਸਾਥ ਨਾ ਚੱਲ ਬਿਨ ਭਜਨ, ਉਹਨਾਂ ਦੀ ਸਹਾਇਤਾ ਕਰੇਗਾ ਇਹ ਨਾਮ।

ਸਾਰੇ ਗਾਓ ਜੀ, ਹਰ ਜਾ ਸਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੂ ਗੁਰੂ ਗੁਰੂ।

ਅਰਦਾਸ ਕਰਨੀ। ਭੈਣ ਕਮਲਜੀਤ ਕੌਰ ਨੂੰ ਸਤਿਗੁਰੂ ਸਦੀਵੀ ਤੌਰ 'ਤੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਉਹਨਾਂ ਦੇ ਸਾਰੇ ਸੰਗੀ ਸਾਥੀਆਂ ਨੂੰ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਭੈਣ ਬਾਣੀ ਅਤੇ ਬਾਣੀ ਦੇ ਨਾਲ ਬਹੁਤ ਪਿਆਰ ਕਰਦੇ ਸਨ, ਸਿਮਰਨ ਵੀ ਕਰਦੇ ਸੀ। ਤੁਸੀਂ ਸਾਰੇ ਸੰਗੀ ਸਾਥੀ ਇਸ ਸਮੇਂ, ਹੋਰ ਅੱਗੇ ਕੁਛ ਨਹੀਂ ਜਾਂਦਾ, ਨਾਲ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਾਹਿਬ। ਉਹ ਗੁਰਮੁਖ ਸਨ, ਹੋਰਨਾਂ ਨੂੰ ਵੀ ਸਮਝਾਇਆ, ਜੈ ਮਹਾਂ ਭਿਆਨ ਦੂਤ ਜਮ ਦਲੇ, ਤੈ ਕੇਵਲ ਨਾਮ ਸੰਗ ਤੇਰੇ ਚਲੇ। ਜੈ ਮੁਸ਼ਕਿਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਇੰਨੀ ਸ਼ਕਤੀ ਹੈ ਇਹ ਸਿਮਰਨ ਦੇ ਵਿੱਚ। ਇਹ ਸੂਖਮ ਅੱਗੇ, ਕਿਉਂਕਿ ਖੇਲ ਸ਼ੁਰੂ ਹੋ ਜਾਂਦਾ, ਕੋਈ ਮੰਜਾ ਬਿਸਤਰਾ ਨਹੀਂ ਨਾਲ ਜਾਂਦਾ। ਆਹ ਜਿਹੜਾ ਤੁਸੀਂ ਅਸੀਸ ਦੇ ਰਹੇ ਹੋ ਨਾ, ਇਹ ਸੂਖ ਮਹਿਲ 'ਚ ਜਾਂਦਾ, ਅਤੇ ਉਹ ਸਿੱਧਾ ਹੀ ਜਿਹਦੇ ਧਿਆਨ 'ਚ ਜਾ ਕੇ, ਜਿਹਦੀ ਯਾਦ 'ਚ ਆਏ ਉਹਨੂੰ ਮਿਲਦਾ। ਉਹਨਾਂ ਦਾ ਫਿਰ ਲੋਕ ਅਤੇ ਪਰਲੋਕ ਸੁਹੇਲਾ ਹੋ ਜਾਂਦਾ। ਗੁਰਬਾਣੀ ਸਤਿਗੁਰੂ ਕਹਿੰਦੇ, ਜਨ ਲਾਗਾ ਹਰ ਏਕੈ ਨਾਏ, ਤਿਸਕੀ ਆਸ ਨਾ ਬਿਰਥੀ ਜਾਏ, ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਇਸ 'ਤੇ ਉੱਪਰ ਨਹੀਂ ਵਿਚਾਰ, ਜਾਂ ਕੇ ਮਨ ਵਸਿਆ ਹਰੰਕਾਰ, ਬੰਧਨ ਤੋਰ ਭੈ ਨਿਰਵੈਰ, ਅੰਧਨ ਪੂਜੇ ਗੁਰ ਕੇ ਪੈਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਫਿਰ ਬਖਸ਼ਿਸ਼ ਕਰਦੇ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਔਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੇ। ਇਸ ਅਵਸਥਾ 'ਚ ਸਨ ਉਹ ਰਹਿੰਦੇ, ਨੈ ਨਿੰਦਿਆ ਨੈ ਉਸਤਤ, ਜਾਂ ਕੇ ਲੋਭ ਮੋਹ ਅਪਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹੀਂ, ਤੇ ਘੱਟ ਬ੍ਰਹਮ ਨਿਵਾਸ। ਉਹਨਾਂ ਦੇ ਮਨ 'ਚ ਵਾਹਿਗੁਰੂ ਵੱਸ ਜਾਂਦਾ। ਤਾਂ ਹੀ ਸਤਿਗੁਰੂ ਕਹਿੰਦੇ ਨੇ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ। ਉਹ ਇਸ ਤਰ੍ਹਾਂ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਹੁਣ 2 ਮਿੰਟ ਦਾ ਸਮਾਂ ਹੋ ਰਿਹਾ, ਇਸੇ ਤਰ੍ਹਾਂ ਜੁੜ ਕੇ ਫਿਰ ਅਸੀਸ ਦਿਓ ਜੀ। ਵਾਹਿਗੁਰੂ।

ਸੋ ਸਤਿਗੁਰੂ ਕਿਰਪਾ ਕਰਨ, ਉਹਨਾਂ ਦੀ ਆਤਮਾ ਨੂੰ ਸਿੱਧੀ ਵੀ ਤੌਰ 'ਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ 'ਤੇ ਚੜ੍ਹਦੀ ਕਲਾ ਰੱਖਣ, ਭਾਣਾ ਮੰਨਣ ਦਾ ਬਲ ਬਖਸ਼ਣ। ਆਓ ਬੜੇ ਪਿਆਰ ਸਤਿਕਾਰ ਦੇ ਨਾਲ, ਸਮਾਂ ਹੈ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਦੇ ਜਾਪ ਪਾਠ ਦਾ, ਗੁਰਮੁਖਾਂ ਪਾਸੋਂ ਸਰਵਣ ਕਰੋ ਜੀ। ਇੰਨੇ ਵਿਚਾਰ ਕਰਦਿਆਂ, ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਯੋਗ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ।

ਭਗਤਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਅਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ

ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਨ ਤਿਸ ਦੀ ਵਡਿਆਈ

ਦਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਜੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ, ਕਰਮ ਮਿਲੇ ਨਾ ਹੀ ਠਾਕਰ ਹਾਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸਤ ਸਵਾਰ ਨਹਾਰਾ। ਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾ।

ਆਸਮ ਸਾਰੇ ਤੇ ਕਮਜਾਤ ਨਾਨਕ ਨਾਵੇ ਬਾਸ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾ ਯਾਰ ਕੀਰਤ ਹਮਰੀ ਰਹਿ ਰਾਸ ਰਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤਿਪਤਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ

ਆਗੇ ਕਰ ਧਰਿਆ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸਰਬੰਤਾ, ਕੋਈ ਨ ਕਿਸਕੀ ਧਰਿਆ, ਸਿਰ ਸਿਰ ਰਿਖ ਸੰਭਾਹੇ, ਠਾਕੁਰ ਕਾਹੇ ਮਨ ਭਉ ਕਰਿਆ। ਊਰੇ ਉਡਾਵੇ ਸੈਕੋ ਸਾਤ, ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੇ ਸਿਮਰਨ ਕਰਿਆ। ਸਾਵ ਨਿਧਾਨ ਦਾ ਸਸਤ ਸਿਧਾਨ, ਠਾਕੁਰ ਕਰਤਣ ਧਰਿਆ, ਜਨ ਨਾਨਕ ਬਲ ਬਲ ਸਤਬਲ ਜਾਈਐ।

ਹਰ ਹਰ ਰੂਸ ਮਸੀ ਸੇ ਧਨ ਜਿਨਰ ਤੈ ਜੀ ਜਨ ਨਾਨਕ ਤਿਨ ਵਲ ਜਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਜੀ ਹਰ ਅਨਕ ਅਨੇਕ ਅਨੰਤਾ।

ਪੜੇ ਵੋ ਸਿਮਰ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ।

ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਾਧੀ ਆ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਉਦਵਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋ ਪਗਨੀ ਚਾਲੇ ਹਮ ਦੇਖਾ ਤਾਂ ਡੂਬੀਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਓ ਨਾ ਹੋ ਜਦੀ ਸਦੀ ਨਹੀਂ ਪੜਿਆ ਮੂਰ

ਚੋ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਰ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ।

ਚੌਪਈ ਮੈਂ ਨੰਗਨੇ ਸਹਿ ਪ੍ਰਥਮ ਮਨਾਉ ਕਿਸ਼ਨ ਵਿਸ਼ਨ ਕਬਹੂ ਨੈ ਧਿਆਉ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨ ਸੋ

ਜੋ ਇਹ ਕਥਾ ਸੁਣੇ ਅਰਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ। ਵਿਸ਼ਨ ਭਗਤ ਕੀ ਇਹ ਫਲ ਹੋਏ, ਯਾਦ ਵਿਆਹ ਸ਼ੁਏ ਸਕੇ ਨ ਕੋਈ। ਸੰਬੰਧ 17 ਸਹਿਜ 55 ਹਾੜ ਬਦੀ ਪ੍ਰਥਮ ਸੁਖ ਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ। ਭੂਲ ਭਰੀ ਲਉ ਲਿਓ ਸੁਧਾਰਾ ਦੋਹਿਰਾ। ਨੇਤਰ ਤੁੰਕੇ ਚਰਨ ਤਰ ਸਤਦ੍ਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ ਰਾਵਰ ਕਥਾ ਪ੍ਰਸੰਗ।

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਘਰ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ

ਧਾਰਮੇ ਰਾਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਦ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਮੁੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ

ਕਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਧਾਰੋ।

ਅੱਖ ਅਗਨੀ ਉਧਰ ਮਾਹੇ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੱਡ ਜਾਏ ਭਉ ਜਲ ਬਿਕਮ ਸਗਾਹ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਸਬਸੇ ਨੂੰ ਕਿਰਪਾਲ ਸੰਭਾਲੇ ਸਾਏ ਸਾਏ ਬਿਰਥਾ ਕੋਏ ਨਾ ਜਾਏ ਜੇ ਆਵੇ ਤੁਧਿਆਏ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਣਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ ਮਹਲਾ ਪੰਜਵਾ ਰੱਖੇ ਰੱਖਣ ਆ ਰਿਹਾ ਭੂ ਬਾਰੀਅਨ

0: ਆਖਤ ਨਿੰਦਕ ਦੁਸ਼ਟ ਖਿਨ ਮਾਏ ਵਧਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਠਾਕੁਰ ਤੁਮ ਕਹਿ ਅਰਦਾਸ

0: ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਸਾਹਿਬ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਮੁੜ ਭਾਗੀ ਮਾਈ ਭਾਈ ਜੋ ਚੱਲ ਕੇ ਆਏ ਹੋ, ਭਾਈ ਧੰਤਾ ਦੇ ਯੋਗ, ਸਤਿਗੁਰੂ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋਦਾਰ ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਜੀ। ਅਤੇ ਇਸੇ ਤਰ੍ਹਾਂ ਸਤਿਗੁਰ ਕਿਰਪਾ ਕਰਨ ਆਪ ਜੀ ਦਾ ਨੇਮ ਬਣਿਆ ਰਹੇ। ਆਓ ਹੁਣ ਸ਼ਾਮ ਦਾ ਦੀਵਾਨ ਦੀ ਸ਼ੁਰੂਆਤ ਹੁੰਦੀ ਹੈ। ਸਭ ਤੋਂ ਪਹਿਲਾਂ ਮੇਰੇ ਅਜ਼ੀਜ਼ ਵੀਰ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ, ਜਿਹਨਾਂ 'ਤੇ ਗੁਰੂਕੀਆਂ ਬਖਸ਼ਿਆਂ ਨੇ, ਰਹਿਮਤਾਂ ਨੇ, ਸਤਿਗੁਰਾਂ ਨੇ ਕੀਰਤਨ ਦੀ ਦਾਤ ਬਖਸ਼ੀ ਹੈ। ਇਹ ਵੀ ਵਿਰਲੇ ਵਿਰਲੇ ਦੇ ਹਿੱਸੇ ਆਉਂਦੀ ਹੈ। ਜੇ ਕਹੀਏ ਕਿ ਆਮ ਹੀ ਰਾਗੀ ਬਣ ਸਕਦਾ ਹੈ, ਇਹ ਗੱਲ ਨਹੀਂ ਹੈ। ਜਿਹਨਾਂ ਦੇ ਭਾਗ ਜਾਗਦੇ ਨੇ ਉਹਨਾਂ ਨੂੰ ਸਤਿਗੁਰ ਆਪਣੀ ਸਿਫਤ ਤੋਂ ਸਲਾਹ ਬਖਸ਼ਦਾ ਹੈ, ਅਤੇ ਜਿਹਨਾਂ ਨੂੰ ਸਿਫਤ ਤੋਂ ਸਲਾਹ ਬਖਸ਼ਦਾ ਹੈ ਉਸ ਬਾਰੇ ਸਾਹਿਬ ਕਹਿੰਦੇ ਨੇ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਦਾ ਪਾਤਸ਼ਾਹ ਹੈ ਜਿਹਨੇ ਗੁਰੂ ਕੇ ਗੁਣ ਗਾਉਣੇ ਨੇ। ਸੋ ਆਓ ਉਹਨਾਂ ਪਾਸੋਂ ਕੀਰਤਨ ਆਰਤੀ ਸਾਹਿਬ ਤੇ ਉਪਰੰਤ ਸ਼ਬਦ ਕੀਰਤਨ ਸਰਵਣ ਕਰੀਏ ਜੀ। ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਆਇਆਂ ਨੂੰ, ਉਹਨਾਂ ਨੇ ਸਾਰਾ ਹਫ਼ਤਾ ਸਵੇਰੇ ਸ਼ਾਮ ਹਾਜ਼ਰੀ ਭਰਨੀ ਹੈ। ਸੋ ਬੇਨਤੀ ਹੈ ਸਾਰੀ ਹੀ ਸੰਗਤ ਦੇ ਚਰਨ 'ਚ ਭਾਈ ਆਓ, ਵੱਧ ਚੜ ਕੇ ਆ ਕੇ ਉਹਨਾਂ ਤੋਂ ਲਾਹਾ ਲਈਏ ਕੀਰਤਨ ਦਾ। ਅਤੇ ਨਾਲ ਹੀ ਬੇਨਤੀ ਹੈ ਕਿ ਭਾਈ ਕੀਰਤਨੀ ਜਥਿਆਂ ਦੀ, ਪ੍ਰਚਾਰਕਾਂ ਦੀ ਵੱਧ ਤੋਂ ਵੱਧ ਸੇਵਾ ਕਰਿਆ ਕਰੋ। ਇਹ ਸਿੱਖੀ ਦੀ ਫੁਲਵਾੜੀ ਹੈ, ਜਿਹਨਾਂ ਨੇ ਸਾਨੂੰ ਗੁਰੂ ਦੇ ਨਾਲ ਜੋੜਨਾ ਹੈ। ਸੋ ਜਿੰਨੀ ਸੇਵਾ ਹੋ ਸਕੇ ਵੱਧ ਤੋਂ ਵੱਧ ਸੇਵਾ ਕਰੋ ਜੀ। ਆਓ ਹੁਣ ਕੀਰਤਨ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਸਮੇਂ ਦੀ ਸਮਾਪਤੀ ਹੈ। ਦਸਾਂ ਪਾਸੋਂ ਕੀਰਤਨ ਦੀ ਸੇਵਾ ਨਿਭਾਉਂਦੇ ਅਨੇਕਾਂ ਹੀ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਰਹਿ ਗਈਆਂ। ਗੁਰੂ ਸਾਹਿਬ ਗੁਰਸਨ ਬਖਸ਼ ਲੈਣਾ ਜੀ, ਹੁਣ ਆਪ ਜੀ ਨੂੰ ਭਾਈ ਸਾਹਿਬ ਜੀ ਅਗਲਾ ਪ੍ਰੋਗਰਾਮ ਦੱਸਣਗੇ। ਉਹਨਾਂ ਪਾਸੋਂ ਬੜੇ ਪਿਆਰ ਸਤਿਕਾਰ ਨਾਲ ਸਾਨੂੰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਹੋਰੀ ਜਥੇ ਦਾ ਤਲ ਤੋਂ ਧੰਨਵਾਦੀ ਹਾਂ। ਸਤਿਗੁਰੂ ਮਿਹਰ ਕਰਨ, ਹੋਰ ਵੀ ਕੀਰਤਨ ਦੀਆਂ ਦਾਤਾਂ ਬਖਸ਼ਣ ਅਤੇ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣ। ਸੋ ਆਓ, ਜਿਸ ਤਰ੍ਹਾਂ ਮੈਂ ਬੇਨਤੀ ਕਰ ਚੁੱਕਾ ਹਾਂ, ਇਹਨਾਂ ਸਾਰਾ ਹਫ਼ਤਾ ਆਪਣੇ ਪਾਸ ਰਹਿਣਾ ਹੈ। ਸੋ ਵੱਧ ਚੜ੍ਹ ਕੇ ਆ ਕੇ ਇਹਨਾਂ ਤੋਂ ਲਾਹਾ ਲਈਏ। ਆਓ ਹੁਣ ਕਥਾ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਦ ਸਿੰਘ ਜੀ, ਜਿਹਨਾਂ ਨੇ ਲਗਾਤਾਰ ਇੱਕ ਮਹੀਨਾ ਸੇਵਾ ਕੀਤੀ ਹੈ। ਧੰਨਵਾਦੀ ਹਾਂ ਭਾਈ ਸਾਹਿਬ ਦਾ ਜੋ ਚੱਲ ਕੇ ਆਏ ਨੇ। ਗਾਹੇ ਬਗਾਹੇ ਹਮੇਸ਼ਾ ਹੀ ਸਾਰਿਆਂ ਮੁਲਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ। ਸਾਡਾ ਪ੍ਰਚਾਰ ਦਾ ਸਾਧਨ ਇਹੀ ਹੈ। ਮਹਾਨ ਵਿਦਵਾਨ ਜਿਨ੍ਹਾਂ 'ਤੇ ਰਹਿਮਤਾਂ ਨੇ ਮੇਰੇ ਮਾਲਕ ਦੀਆਂ, ਉਹਨਾਂ ਨੂੰ ਸਾਹਿਬ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਵਸਤੂ ਦਿੰਦਾ ਹੈ। ਸੋ ਆਓ ਉਹਨਾਂ ਪਾਸੋਂ ਕਥਾ ਸਰਵਣ ਕਰੀਏ। ਇਸ ਦੇ ਨਾਲ ਹੀ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਅਗਲਾ ਹਫ਼ਤਾ ਸਾਰਾ ਸ਼ਹੀਦੀ ਹਫ਼ਤਾ ਹੈ, ਉਹ ਦਿਹਾੜੇ ਜਿਨ੍ਹਾਂ 'ਤੇ ਹਿੰਦੁਸਤਾਨ ਦੀ ਗੌਰਮੈਂਟ ਨੇ ਕਿਸ ਤਰ੍ਹਾਂ ਪੰਜਾਬ 'ਤੇ ਕਹਿਰ ਗੁਜ਼ਾਰਿਆ, ਪਹਿਲੀ ਤਰੀਕ ਤੋਂ ਲੈ ਕੇ 6-7-8 ਤਰੀਕ ਤੱਕ ਜੂਨ ਦੀ, ਕਿਸ ਤਰ੍ਹਾਂ ਬੱਚਿਆਂ ਨੂੰ, ਮਾਈਆਂ ਬੀਬੀਆਂ ਨੂੰ, ਬਜ਼ੁਰਗਾਂ ਨੂੰ ਉਹਨਾਂ ਨੇ ਧੁੱਪੇ ਖੜ੍ਹੇ ਕਰਕੇ ਮਾਰਿਆ, ਇਹ ਮੇਰਾ ਗੁਰੂ ਜਾਣਦਾ ਹੈ। ਉਹਨਾਂ ਦੀ ਯਾਦ ਆਪਾਂ ਮਨਾਉਣੀ ਹੈ ਸਾਰਾ ਹਫ਼ਤਾ। ਇਸ ਦੇ ਨਾਲ ਹੀ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਉਹਨਾਂ ਦਾ ਸ਼ਹੀਦੀ ਪਰਵ ਵੀ ਆ ਰਿਹਾ ਹੈ 16 ਤਰੀਕ ਨੂੰ, 16 ਜੂਨ। ਉਹ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਨਾਉਣਾ ਹੈ। ਮੱਤ ਚੜ ਕੇ ਆਓ, ਹਾਜ਼ਰੀ ਭਰੋ, ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਾ ਆਪਾਂ ਬੈਠੀਏ। ਗੁਰੂ ਕਿਰਪਾ ਕਰੇ ਆਪ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਆਪ ਹੁਣ ਸਰਵਣ ਕਰੋ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਹੋਰਾਂ ਦਾ ਅੱਜ ਦਾ ਜੋ ਦਿਨ ਹੈ, ਇਹ ਇਸ ਫੇਰੀ ਦਾ ਆਖਰੀ ਹੈ। ਆਪ ਸਰਵਣ ਕਰੋ ਜੀ।

ਪੰਜਾ ਉੱਤੇ ਸੁਸ਼ੋਭਿਤ ਹੈ, ਉਹ ਆਪ ਜੀ ਨੇ ਸਰਵਣ ਕੀਤਾ। ਇਸ ਪਾਵਨ ਸ਼ਬਦ ਵਿੱਚ ਜੋ ਸਤਿਗੁਰਾਂ ਨੇ ਰਹਾਉ ਦਾ ਬੰਦ ਬਖਸ਼ਿਆ,

ਤੇਰੇ ਰਾਮ ਰਾਏ ਦਾ ਭਾਉ ਪ੍ਰਭੂ ਪਾਤਸ਼ਾਹ। ਹੇ ਮੇਰੇ ਪ੍ਰਭੂ ਪਾਤਸ਼ਾਹ ਜੀ, ਤੂੰ ਸੰਤ ਜਨਾਂ ਦਾ ਹਰ ਵੇਲੇ ਦਾ ਰਾਖਾ ਹੈ, ਰਖਵਾਲੀ ਕਰਨ ਵਾਲਾ ਹੈ। ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂਕਾ ਅੰਤਰ ਜਾਮੀ। ਜਦੋਂ ਇੱਕ ਰਾਖਾ ਬਣ ਜਾਵੇ ਨਾ ਕਿਸੇ ਦਾ, ਤੇ ਸੱਚ ਜਾਣੀਓ ਫਿਰ ਉਸ ਮਨੁੱਖ ਦੇ ਉੱਤੇ ਕੋਈ ਵੀ ਵਿਕਾਰ ਹਾਵੀ ਨਹੀਂ ਹੋ ਸਕਦਾ, ਤੇ ਕੋਈ ਵੀ ਦੁਸ਼ਮਣ ਉਸ ਦੇ ਉੱਤੇ ਹਾਵੀ ਨਹੀਂ ਹੋ ਸਕਦਾ। ਕਿਉਂਕਿ ਗੁਰਬਾਣੀ ਦਾ ਫੈਸਲਾ ਹੈ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਹੋਏ। ਜਿਸ ਦਾ ਮਾਲਕ ਤਕੜਾ ਹੋਵੇ, ਪਾਵਰਫੁੱਲ ਹੋਵੇ, ਉਸਨੂੰ ਕੋਈ ਕਿਵੇਂ ਮਾਰ ਸਕਦਾ ਹੈ, ਕਿਵੇਂ ਕੋਈ ਦੁੱਖ ਦੇ ਸਕਦਾ ਹੈ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝਿਆ। ਜਿਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਬਣ ਜਾਵੇ, ਉਹ ਮਨੁੱਖ ਉੱਠਦਿਆਂ ਵੀ ਸੁਖੀ ਰਹਿੰਦਾ ਹੈ ਤੇ ਬਹਿੰਦਿਆਂ ਵੀ ਸੁਖੀ ਰਹਿੰਦਾ ਹੈ। ਮੇਰੇ ਰਾਮ ਰਾਏ, ਤੂੰ ਸੰਤਾ ਕਾ ਸੰਤ ਤੇਰੇ। ਵਾਹਿਗੁਰੂ ਜੀ, ਤੂੰ ਸੰਤ ਜਨਾਂ ਦਾ ਰਾਖਾ ਹੈ ਤੇ ਸੰਤ ਵੀ ਤੇਰੇ ਭਰੋਸੇ ਤੇ ਟਿੱਕੇ ਰਹਿੰਦੇ ਨੇ, ਉਹ ਵੀ ਨਹੀਂ ਡੋਲਦੇ। ਹੁਣ ਸੰਤ ਕੌਣ?

संत। पूर्ण संत कौन है? पूर्ण तौर पर जे संत की पहचान करनी हो तो गुरु ग्रंथ साहिब जी की पावन बाणी कहिंदी, कहन लगे प्यारियो उन्हां मनुखां दी अवस्था इहोजी बन जाती है कि वह सह लैंदिआं भी परमात्मा नूं नहीं भुलाउंदे, परमात्मा चेते रहिंदा है, ते जदों कुछ मूँह चे गिराई पाण, जदों कुछ खाण, उस वेले भी उन्हां नूं रब चेते रहिंदा है। नहीं तां जदों कुछ मनुख खांदा होवे उस वेले वह परमात्मा नूं चेते नहीं रखता, क्योंकि दुनिया भी भोजन का स्वाद लैंदा हुंदा है, पर जिहड़े परमात्मा दे प्यारे ने ਉਹ ਜਿੱਥੇ ਭੋਜਨ ਦਾ ਸਵਾਦ ਲੈਂਦੇ ਨਾਲ ਹੀ ਪਰਮਾਤਮਾ ਦੇ ਨਾਮ ਦਾ ਸਵਾਦ ਵੀ ਨਾਲ ਨਾਲ ਲਈ ਜਾਂਦੇ। ਉਹ ਤਾਂ ਕਹਿੰਦੇ ਵਾਹਿਗੁਰੂ ਜੀ ਇਹ ਜਿਹੜੀ ਸਵਾਦਲੇ ਭੋਜਨ ਦੀ ਬੁਰਕੀ ਜਿਹੜੀ ਮੈਂ ਆਪਣੇ ਮੂੰਹ 'ਚ ਪਾਈ ਹੈ ਅਸਲ ਵਿੱਚ ਇਹ ਤੇਰੀ ਕਿਰਪਾ ਨਾਲ ਮਿਲਿਆ, ਤੇਰੀ ਕਿਰਪਾ ਹੈ ਵਾਹਿਗੁਰੂ ਜੀ, ਤਾਂ ਮੈਨੂੰ ਇਹ ਸਵਾਦਲੇ ਭੋਜਨ ਮਿਲਦੇ ਨੇ। ਪ੍ਰਤ ਪਾਲੈ ਅਪਿਆਓ ਦੇ ਕਸ਼ ਊਨ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਪ੍ਰਤਪਾਲੇ ਸਾਡੀ ਪ੍ਰਤਪਾਲਣਾ ਕਰਦਾ ਹੈ ਉਹ ਮਾਲਕ, ਕਿਵੇਂ ਕਰਦਾ ਹੈ? ਅਪਿਆਓ ਦੇ ਸੋਹਣੇ ਸੋਹਣੇ ਭੋਜਨ ਦੇ ਕੇ ਸਾਡੀ ਪ੍ਰਤਪਾਲਣਾ ਕਰਦਾ ਹੈ। ਕਛ ਊਨ ਨਾ ਹੋਈ, ਜਿਨ੍ਹਾਂ ਦੀ ਪ੍ਰਤਪਾਲਣਾ ਉਹ ਵਾਹਿਗੁਰੂ ਜੀ ਆਪ ਕਰਦਾ ਹੈ ਉਹਨਾਂ ਨੂੰ ਕੋਈ ਮੁਥਾਜੀ ਨਹੀਂ ਰਹਿੰਦੀ, ਉਹਨਾਂ ਨੂੰ ਕੋਈ ਥੁੜ ਨਹੀਂ ਰਹਿੰਦੀ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿੰਦੀ। ਸਾਂਸ ਸਾਂਸ ਸੰਭਾਲਤਾ ਮੇਰਾ ਪ੍ਰਭ ਸੋਈ। ਉਹ ਜਿਹੜਾ ਮੇਰਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ

ਆਪਣੇ ਸੇਵਕਾਂ ਦਾ ਤੂੰ ਰਾਖਾ ਹੈ ਤੇ ਸੰਤ ਵੀ ਤੇਰੇ ਭਰੋਸੇ ਤੇ ਟਿੱਕੇ ਰਹਿੰਦੇ ਨੇ। ਬਾਬਾ ਫਰੀਦ ਜੀ ਬੜੇ ਕਮਾਲ ਦੀ ਗੱਲ ਸਮਝਾਉਂਦੇ ਨੇ, ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਜੈਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰੋਂ ਲੈ। ਭਗਤ ਪਰਮਾਤਮਾ ਜੀ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਨੇ, ਮੇਰੇ ਵਾਹਿਗੁਰੂ ਜੀ ਮੈਨੂੰ ਜਗ੍ਹਾ ਜਗ੍ਹਾ ਦਾ ਭਿਕਾਰੀ ਨਾ ਬਣਾਈ, ਮੈਂ ਦਰ ਦਰ ਦਾ ਭਿਕਾਰੀ ਨਹੀਂ ਬਣਦਾ, ਮੈਂ ਦਰ ਦਰ ਤੇ ਨਹੀਂ ਮੰਗਣਾ, ਮੈਂ ਤਾਂ ਤੇਰੇ ਦਰ ਦਾ ਮੰਗਤਾ ਹੈਗਾ, ਤੇਰੇ ਦਰ ਦਾ। ਹਮ ਭੀਕਾ ਕ ਭੇਕਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਅਸੀਂ ਤੇਰੇ ਦਰ ਦੇ ਭਿਕਾਰੀ ਹੈਗੇ ਤੇ ਤੂੰ ਸਾਡਾ ਦਾਤਾ ਹੈ। ਹੁਣ ਜਦੋਂ ਸਾਡਾ ਦਾਤਾ ਤੂੰ ਹੈ ਫਿਰ ਅਸੀਂ ਦੁਨੀਆ ਵੀ ਕੋਲੋਂ ਕਿਉਂ ਮੰਗੀਏ, ਅਸੀਂ ਤਾਂ ਤੇਰੇ ਕੋਲੋਂ ਮੰਗਾਂਗੇ। ਹੁਣ ਹੋਰ ਥੋੜਾ ਜਿਹਾ ਖੁਲਾਸਾ ਕਰੀਏ ਵੀ ਉਸ ਰੱਬ ਕੋਲੋਂ ਹੀ ਕਿਉਂ ਮੰਗੀਏ, ਕਿਉਂਕਿ ਵੱਡੇ ਵੱਡੇ ਯੋਧੇ ਵੱਡੇ ਵੱਡੇ ਸੂਰਬੇ ਉਹ ਉਸ ਪਰਮਾਤਮਾ ਤੋਂ ਬਲ ਮੰਗਦੇ ਨੇ, ਤਾਕਤ ਮੰਗਦੇ ਨੇ। ਵੱਡੇ ਵੱਡੇ ਧਨਾੜ ਉਸ ਪਰਮਾਤਮਾ ਤੋਂ ਉਹ ਧਨ ਮੰਗਦੇ ਨੇ, ਵੱਡੇ ਵੱਡੇ ਰੂਪਵੰਤ ਉਹ ਉਸ ਪਰਮਾਤਮਾ ਤੋਂ ਸੁੰਦਰਤਾ ਮੰਗਦੇ ਨੇ, ਵੱਡੇ ਵੱਡੇ ਗਿਆਨਵਾਨ ਉਸ ਪਰਮਾਤਮਾ ਤੋਂ ਗਿਆਨ ਮੰਗਦੇ ਨੇ। ਫਿਰ ਵਾਹਿਗੁਰੂ ਜੀ ਜੇ ਕਿਤੇ ਇਹ ਵੱਡੇ ਵੱਡੇ ਸਾਰੇ ਤੇਰੇ ਹੀ ਦਰ ਤੋਂ ਮੰਗਦੇ ਨੇ ਤੇ ਫਿਰ ਅਸੀਂ ਵੀ ਤੇਰੇ ਦਰ ਤੋਂ ਹੀ ਕਿਉਂ ਨਾ ਮੰਗੀਏ, ਅਸੀਂ ਵੀ ਤੇਰੇ ਤੋਂ ਮੰਗਾਂਗੇ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ, ਤੂੰ ਦਾਤਾ ਹੈ ਸਾਡਾ, ਅਸੀਂ ਤੇਰੇ ਦਰ ਦੇ ਮੰਗਤੇ ਹੈਗੇ ਹਾਂ, ਭਿਖਾਰੀ ਹੈਗੇ ਹਾਂ। ਮੈਂ ਕਿਹਾ ਮੰਗੋ ਕਿ ਸਥਿਰ ਨਾ ਰਖਾਈ ਹਰ ਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਜੀ ਮੈਂ ਕੀ ਮੰਗਾਂ, ਜੋ ਵੀ ਅੱਖਾਂ ਨਾਲ ਵੇਖਦੇ ਆ ਸਭ ਕੁਝ ਨਾਸਵਾਨ ਹੈ, ਫਿਰ ਤੇਰੇ ਦਰ ਤੋਂ ਕੀ ਮੰਗੀਏ। ਪਰ ਸਮਝ ਲੱਗੀ ਵਾਹਿਗੁਰੂ ਜੀ ਇੱਕ ਵਸਤੂ ਹੈ, ਇੱਕ ਪਦਾਰਥ ਹੈ ਜੋ ਕਦੇ ਨਾਸ ਨਹੀਂ ਹੋਣ ਵਾਲਾ, ਬਸ ਸਾਡੇ ਤੇ ਕਿਰਪਾ ਕਰਕੇ ਉਹ ਦਾਤ ਬਖਸ਼ ਦਿਓ, ਹਰ ਦੀਜੈ ਨਾਮ ਪਿਆਰੀ ਜੀਓ। ਵਾਹਿਗੁਰੂ ਜੀ ਤੇ ਜੇ ਤੂੰ ਖੁਸ਼ ਹੋਇਆ ਹੈ, ਤ੍ਰਿਠਾ ਹੈ, ਪ੍ਰਸੰਨ ਹੋਇਆ ਹੈ, ਤਾਂ ਫਿਰ ਤੂੰ ਆਪਣੇ ਨਾਮ ਦੀ ਦਾਤ ਸਾਨੂੰ ਬਖਸ਼ ਦੇ, ਆਪਣੇ ਨਾਮ ਦੀ ਦਾਤ ਮੰਗ ਲਿਆ ਕਰੋ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ, ਤੇਰੇ ਸੇਵਕ ਕਹੋ ਭਾਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ, ਤੇਰੇ ਸੇਵਕ ਕਹੋ ਭਾਉ ਕਿਛ ਨਾਹੀ। ਵਾਹਿਗੁਰੂ ਜੀ ਤੇਰੇ ਸੇਵਕ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਜਮ ਨਹੀਂ ਆਵੈ ਮੇਰੇ, ਮੌਤ ਦਾ ਡਰ ਵੀ ਤੇ ਉਹਨਾਂ ਮਨੁੱਖਾਂ ਦੇ ਨੇੜੇ ਨਹੀਂ ਆਉਂਦਾ। ਗੁਰਬਾਣੀ ਦੀ ਮੈਂ ਹੋਰ ਗੱਲ ਕਰਾਂ, ਗੁਰਬਾਣੀ ਅਥਾਹ ਸਾਗਰ ਹੈ, ਕਮਾਲ ਦੀ ਬਣਤਰ ਹੈ। ਤੇਰੇ ਸੇਵਕ ਕਹੋ ਪਾਉ ਕਿਛ ਨਾਹੀ, ਨੰਨਾ ਕੰਨੇ ਨਾਲ ਹੈ, ਨੰਨੇ ਨੂੰ ਕੰਨਾ ਪਾਇਆ ਹੋਇਆ ਹੈ, ਨਾਹੀ ਲਿਖਿਆ ਤੇ ਅੱਗੇ ਫਿਰ ਸ਼ਬਦ ਇਹ ਵਰਤਿਆ ਜਮ ਨਹੀਂ ਆਵੇ, ਅਰਥ ਦੋਨਾਂ ਦੇ

ਨਹੀਂ ਬੋਲਣੇ ਜਾਣਦਾ। ਕਿਉਂ? ਨਹੀਂ ਤਾਂ ਸੱਚ ਜਾਣੀਓ, ਗੁਰਬਾਣੀ ਕਹਿੰਦੀ ਹੈ ਇਹ ਮਾਇਆ ਬਹੁਤ ਖਤਰਨਾਕ ਹੁੰਦੀ ਹੈ। ਮਾਏ ਬਾਪ ਪੋਤ ਹਿੱਤ ਭਰਾਤਾ ਉਨ ਘਰ ਘਰ ਮਿਲਿਓ ਦੁਆ, ਕਿਸੀ ਵਾਦ ਘਾਟ ਕਿਸੀ ਪੈ ਸਗਲੇ ਲਰ ਲਰ ਮੂਆ। ਬੜੇ ਨੇੜਲੇ ਰਿਸ਼ਤੇ ਨੇ। ਤੇ ਸਤਿਗੁਰੂ ਜੀ ਕਹਿੰਦੇ, ਕਹਿਣ ਲੱਗੇ ਪਿਆਰਿਓ, ਇਹ ਮਾਇਆ ਇਹਨਾਂ ਖਾਸ ਰਿਸ਼ਤਿਆਂ ਵਿੱਚ, ਬੜੇ ਨੇੜਲੇ ਰਿਸ਼ਤਿਆਂ ਵਿੱਚ, ਉਹਨਾਂ ਵਿੱਚ ਵੀ ਇਹ ਦੁਆਇਤ ਪਾ ਦਿੰਦੀ ਹੈ, ਇਹ ਵਿਤਕਰਾ ਪਾ ਦਿੰਦੀ ਹੈ। ਕਾਰਨ ਕੀ ਹੈ? ਕਹਿਣ ਲੱਗੇ ਕਾਰਨ ਇੱਕੋ ਹੀ ਹੈ, ਕਿਸੀ ਵਾਦ ਘਾਟ ਕਿਸੀ ਪੈ, ਕਿਸੇ ਦੇ ਕੋਲ ਬਹੁਤੀ ਹੈ ਤੇ ਕਿਸੇ ਦੇ ਕੋਲ ਘੱਟ ਹੈ। ਇੱਕ ਭਰਾ ਕੋਲ ਵਾਧੂ ਹੈ, ਇੱਕ ਭਰਾ ਕੋਲ ਘੱਟ ਹੈ। ਜਿਹਦੇ ਕੋਲ ਘੱਟ ਹੈ ਉਹ ਵਾਧੂ ਵਾਲੂ ਦੇਖ ਕੇ ਕਹੀ ਜਾਂਦਾ ਵੀ ਇਹਦੇ ਕੋਲ ਵਾਧੂ ਮਾਇਆ ਆਈ ਜਾਂਦੀ ਹੈ, ਮੇਰੇ ਕੋਲ ਘੱਟ ਆਈ ਜਾਂਦੀ ਹੈ, ਵਿਤਕਰਾ ਪੈ ਜਾਂਦਾ। ਕਿਸੀ ਵਾਦ ਘਾਟ ਕਿਸੀ ਪੈ ਸਗਲੇ ਲਰ ਲਰ ਮੂਆ। ਤੇ ਕਹਿੰਦੇ ਨੇ ਪਿਆਰਿਓ, ਇਹ ਮਾਇਆ ਇਸ ਤਰ੍ਹਾਂ ਦੀ ਹੈ। ਗੁਰਬਾਣੀ ਕਹਿੰਦੇ, ਨੈ ਸੁਣੀਐ ਨੈ ਮੁਕਤੇ ਬਕੀਐ ਨੈ ਮੋਹੇ ਉਹ ਡਿੱਠੀ, ਐਸੀ ਠਗੌਰੀ ਪਾਏ ਭੁਲਾਵੇ ਮਨ ਸਭ ਕੈ ਲਾਗੈ ਮਿੱਠੀ। ਕਹਿਣ ਲੱਗੇ ਮਾਇਆ ਬੋਲਦੀ ਨਹੀਂ, ਇਹ ਕਰੰਸੀ ਬੋਲਦੇ ਨੇ। ਕਹਿਣ ਲੱਗੇ ਅਸੀਂ ਨਾ ਸੁਣੀ ਇਸ ਨੂੰ ਵੀ ਬੋਲਦੀ ਹੋਈ, ਨਾ ਦੇਖੀ ਤੇ ਨਾ ਸੁਣੀ, ਪਰ ਮਨੁੱਖ ਦੇ ਉੱਤੇ ਇਹ ਇਹੋ ਜਿਹੀ ਠੱਗ ਬੁੱਟੀ ਕਰਦੀ ਹੈ, ਮਨੁੱਖ ਨੂੰ ਆਪਣੇ ਇਹੋ ਜਿਹੇ ਮੋਹ ਵਿੱਚ ਫਸਾਉਂਦੀ ਹੈ ਕਿ ਇਹ ਸਾਰਿਆਂ ਦੇ ਮਨ ਨੂੰ ਬੜੀ ਪਿਆਰੀ ਲੱਗਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ, ਜਿਸ ਮਨੁੱਖ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ, ਉਹ ਕਦੇ ਹਉਮੈ ਵਾਲੇ ਬੋਲ ਨਹੀਂ ਬੋਲਦੇ। ਮਾਇਆ ਦੀ ਬਹੁਤਾਤ ਹੁੰਦਿਆਂ ਸੁਣਦਿਆਂ ਵੀ ਉਹ ਕਦੇ ਵੱਡੇ ਬੋਲ ਨਹੀਂ ਬੋਲਦੇ, ਇੱਥੇ ਤੱਕ ਕਿ ਮੌਤ ਦਾ ਡਰ ਵੀ ਉਹਨਾਂ ਨੂੰ ਨਹੀਂ ਰਹਿੰਦਾ। ਜੋ ਤੇਰਾ ਰੰਗ ਰਾਤੇ ਸੁਆਮੇ, ਤਿਨਕਾ ਜਨਮ ਮਰਨ ਦੁੱਖ ਨਾਸਾ। ਵਾਹਿਗੁਰੂ ਜੀ, ਜਿਹੜੇ ਮਨੁੱਖ ਤੇਰੇ ਪਿਆਰ ਰੰਗ ਵਿੱਚ, ਪ੍ਰੇਮ ਰੰਗ ਵਿੱਚ ਰੰਗੀਜ ਗਏ, ਉਹਨਾਂ ਦਾ ਇਹ ਜਨਮ ਮਰਨ ਦਾ ਜਿਹੜਾ ਦੁੱਖ ਹੈ ਇਹ ਖਤਮ ਹੋ ਗਿਆ, ਮਿਟ ਗਿਆ। ਤੇ ਉਹਨਾਂ ਨੂੰ ਇੱਕ ਹੋਰ ਭਰੋਸਾ ਬਣ ਜਾਂਦਾ, ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ। ਕਹਿਣ ਲੱਗੇ ਸਤਿਗੁਰੂ ਦਾ ਦਿੱਤਾ ਹੋਇਆ ਉਹਨਾਂ ਨੂੰ ਇਹ ਦਿਲਾਸਾ ਬਣ ਜਾਂਦਾ ਹੈ, ਇਹ ਧੀਰਜ ਬਣ ਜਾਂਦਾ ਹੈ ਕਿ ਵਾਹਿਗੁਰੂ ਜੀ ਤੇਰੀ ਬਖਸ਼ੀ ਹੋਈ ਦਾਤ ਨੂੰ ਕੋਈ ਖੋ ਨਹੀਂ ਸਕਦਾ। ਅੱਗੇ ਕਹਿੰਦੇ ਨੇ, ਨਾਮ ਧਿਆਏ ਨ ਸੁਖ ਫਲ

0: ਉਹ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਸਿਮਰਦੇ ਨੇ। ਪਰਮਾਤਮਾ ਦਾ ਨਾਮ ਧਿਆ ਕੇ ਸੁੱਖਾਂ ਦਾ ਫਲ ਹਾਸਲ ਕਰ ਲੈਂਦੇ ਨੇ, ਭਾਉ ਸੁੱਖ ਹਾਸਲ ਕਰ ਲੈਂਦੇ ਨੇ। ਹੁਣ ਬੜੀ ਸਮਝਣ ਵਾਲੀ ਗੱਲ ਹੈ ਸਾਧ ਸੰਗਤ ਜੀ, ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਵੀ ਸੁੱਖ ਮਿਲਦੇ ਨੇ ਪਰ ਪਰਮਾਤਮਾ ਦਾ ਨਾਮ ਸਿਮਰ ਕੇ ਤਾਂ ਸੁੱਖ ਮਿਲਦੇ ਨੇ, ਐਵੇਂ ਨਹੀਂ ਸੁੱਖ ਮਿਲ ਜਾਂਦੇ। ਨਾਮ ਧਿਆਏਨ ਸੁੱਖ ਫਲ ਪਾਏਨ, ਆਠ ਪਹਿਰ ਆਰਾਧੈ ਅੱਠੇ ਪਹਿਰ ਉਹ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਨੇ। ਕਹਿਣ ਲੱਗੇ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੈ। ਵਾਹਿਗੁਰੂ ਜੀ, ਉਹ ਤੇਰੀ ਸ਼ਰਨ ਵਿੱਚ ਰਹਿ ਕੇ, ਤੇਰੇ ਭਰੋਸੇ ਤੇ ਰਹਿ ਕੇ ਉਹ ਜਿਹੜੇ ਪੰਜ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ, ਸਾਧ ਲੈਂਦੇ ਨੇ, ਭਾਉ ਵਸ ਵਿੱਚ ਕਰ ਲੈਂਦੇ ਨੇ। ਅਖੀਰਲੇ ਪਦੇ ਵਿੱਚ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਜਦੋਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਨਾ, ਕਹਿਣ ਲੱਗੇ ਇਸ ਤਰ੍ਹਾਂ ਅਰਦਾਸ ਕਰਿਆ ਕਰੋ, ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ। ਵਾਹਿਗੁਰੂ ਜੀ, ਮੈਨੂੰ ਕੋਈ ਗਿਆਨ ਨਹੀਂ, ਕੋਈ ਗਿਆਨ ਨਹੀਂ ਮੈਨੂੰ, ਮੈਨੂੰ ਤਾਂ ਤੇਰੇ ਚਰਨਾਂ 'ਚ ਧਿਆਨ ਜੋੜਨਾ ਵੀ ਨਹੀਂ ਆਉਂਦਾ, ਆਪਣੀ ਸੁਰਤ ਜੋੜਨੀ ਵੀ ਨਹੀਂ ਆਉਂਦੀ ਤੇਰੇ ਚਰਨਾਂ 'ਚ, ਮੈਂ ਤਾਂ ਚੰਗੇ ਕਰਮ ਵੀ ਨਹੀਂ ਜਾਣਦਾ, ਮੈਂ ਤਾਂ ਤੇਰੀ ਬਖਸ਼ਿਸ਼ ਦੀ ਕਦਰ ਵੀ ਨਹੀਂ ਜਾਣਦਾ। ਬਸ ਮੈਨੂੰ ਤਾਂ ਇੱਕੋ ਹੀ ਗੱਲ ਸਮਝ ਲੱਗੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ, ਮੇਰੀ ਸਭ ਤੋਂ ਵੱਡਾ ਮੇਰੇ ਵਾਸਤੇ ਸਤਿਗੁਰੂ ਮੇਰਾ ਗੁਰੂ ਨਾਨਕ ਹੈ, ਜਿਸ ਨੇ ਮੇਰੀ ਮਿਲ ਕੇ ਇਸ ਕਲਹਿ ਭਰੇ ਸੰਸਾਰ ਵਿੱਚ ਮੇਰੀ ਇੱਜ਼ਤ ਰੱਖ ਲਈ, ਭਾਉ ਮੈਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਆਓ ਸਾਰੀ ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਸਾਰਿਆਂ ਦੀ ਝੋਲੀ 'ਚ ਨਾਮ ਧਨ ਪਾ ਕੇ ਨਿਹਾਲ ਕਰ ਦਿਓ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਗੁਰੂ ਰੂਪ ਸਾਧ ਸੰਗਤ ਜੀ ਦਾਸ ਬਹੁਤ ਬਹੁਤ ਧੰਨਵਾਦੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਪਾਵਨ ਅਸਥਾਨ 'ਤੇ ਇੱਕ ਮਹੀਨਾ ਕਥਾ ਦੀ ਸੇਵਾ ਲਈ, ਪ੍ਰਚਾਰ ਦੀ ਸੇਵਾ ਲਈ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬੜੇ ਪਿਆਰ ਨਾਲ ਸੁਣਿਆ ਅਤੇ ਬਹੁਤ ਹੀ ਪਿਆਰ ਦਿੱਤਾ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਇਸ ਯੋਗ ਜਾਣ ਕੇ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਕਰਾਏ। ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦੀ ਹਾਂ, ਸਾਰਿਆਂ ਨੇ ਬੜਾ ਹੀ ਪਿਆਰ ਦਿੱਤਾ ਹੈ। ਸੋ ਗੁਰੂ ਕਿਰਪਾ ਕਰਨ, ਸਮਾਂ ਬਣੇਗਾ ਕਦੇ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ, ਫਿਰ ਆਪ ਜੀ ਦੇ ਜੋੜੇ ਝਾੜਨ ਦੀ ਸੇਵਾ ਕਰਾਂਗੇ, ਸਤਿਗੁਰੂ ਜੀ ਕਿਰਪਾ ਕਰਨ। ਬਸ ਮੈਂ ਇੱਕ ਬੇਨਤੀ ਕਰਦਾ, ਮੈਨੂੰ ਅਸੀਸਾਂ ਦਿਓ ਸਾਰੇ ਕਿ ਮੈਂ ਹੋਰ ਸੁਚੱਜੇ ਢੰਗ ਨਾਲ ਮੈਂ ਗੁਰੂ ਦੀ ਪਾਵਨ ਬਾਣੀ ਦਾ, ਇਤਿਹਾਸ ਦਾ ਮੈਂ ਪ੍ਰਚਾਰ ਕਰ ਸਕਾਂ, ਕਿਉਂਕਿ ਸੰਗਤਾਂ ਦੀਆਂ ਅਸੀਸਾਂ 'ਚ ਬਹੁਤ ਵੱਡੀ ਪਾਵਰ ਹੁੰਦੀ ਹੈ, ਇਹ ਬਹੁਤ ਕੰਮ ਆਉਂਦੀ ਹੈ। ਬਸ ਸਾਰੇ ਮਿਲ ਕੇ ਮੈਨੂੰ ਅਸੀਸ ਦਿਓ, ਸਤਿਗੁਰੂ ਜੀ ਕਿਰਪਾ ਕਰਨ ਕਿ ਇਸ ਪਾਸੇ ਹੋਰ ਚੜ੍ਹਦੀ ਕਲਾ ਦੀ ਦਾਤ ਬਖਸ਼ਣ, ਹੋਰ ਸੁਚੱਜੇ ਢੰਗ ਨਾਲ ਪਿਆਰ ਨਾਲ ਸੰਗਤਾਂ ਦੀ ਸੇਵਾ ਕਰ ਸਕਾਂ। ਇੰਨੀ ਕੁ ਬੇਨਤੀ ਪ੍ਰਵਾਨ ਕਰਨੀ, ਦਾਸ ਦੀ ਇਹ ਅਖੀਰਲੀ ਹਾਜ਼ਰੀ ਹੈ ਇਸ ਮਹੀਨੇ ਦੀ। ਦਾਸ ਨੇ ਹੁਣ ਨਿਊਯਾਰਕ ਚਲੇ ਜਾਣਾ ਹੈ, ਕੱਲ੍ਹ ਤੋਂ ਉੱਥੇ ਕਥਾ ਸ਼ੁਰੂ ਹੋਵੇਗੀ, ਸਮਾਂ ਬਣੇਗਾ ਫਿਰ ਆਪ ਸੰਗਤਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਕਮ ਹੋਵੇਗਾ, ਸਤਿਗੁਰੂ ਦਾ ਹੁਕਮ ਹੋਵੇਗਾ, ਫਿਰ ਆ ਕੇ ਤੁਹਾਡੇ ਦੀਦਾਰ ਕਰਾਂਗਾ। ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਕਥਾ ਰਾਹੀਂ ਜੋੜ ਰਹੇ ਸਨ ਗਿਆਨੀ ਅਗਤ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਭਾਈ ਸਾਹਿਬ ਸਾਡੇ ਪਾਸ ਸਾਰਾ ਮਹੀਨਾ ਹੀ ਆਪ ਜੀ ਨੂੰ ਕਥਾ ਰਾਹੀਂ ਜੋੜਦੇ ਰਹੇ ਸਨ, ਸਾਰਾ ਮਹੀਨਾ ਹੀ ਭਾਈ ਸਾਹਿਬ ਜੀ ਦਾ ਇਸ ਫੇਰੀ ਦਾ ਇਹ ਸ਼ਾਮ ਦਾ ਇਹ ਅਖੀਲਾ ਦੀਵਾਨ ਹੈ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ, ਆਓ ਸਿਮਰਨ ਜੁਲਣਾ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪ੍ਰਵਾਨ ਦੇ ਸੰਬੰਧ ਵਿੱਚ ਅਤੇ ਜੂਨ 1984 ਦੇ ਘੱਲੂਘਰ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਆਉਣ ਵਾਲੇ ਸ਼ਨਿਚਰਵਾਰ 6 ਜੂਨ ਨੂੰ ਸੈਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਕੱਢੇ ਜਾ ਰਹੇ ਹਨ। ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਜੀ। ਕੱਲ੍ਹ ਤੋਂ ਲੈ ਕੇ ਸਾਰਾ ਹਫ਼ਤਾ ਹੀ ਜੂਨ 1984 ਦੇ ਘੱਲੂਘਰ ਸ਼ਹੀਦਾਂ ਦੇ ਸੰਬੰਧ ਵਿੱਚ ਸ਼ਾਮ ਦੇ ਦੌਰਾਨ ਸਜਾ ਕਰਨਗੇ। ਆਪ ਜੀ ਨੇ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੁਮਤੇ ਹੋਏ ਸੁਹਾਗਿਆ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਜ ਹੈ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ੀ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਾਵਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਨਾਮ ਸਿਮਰਨ ਵਿਆਹ 'ਚ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਨੂੰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਨੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਿਰਦਾਤਾਂ ਬਖਸ਼ਣੀਆਂ ਬੀਬੀ ਬਲਵੀਰ ਕੌਰ ਵੱਲੋਂ ਆਪਣੀ ਬੱਚੀ ਗਰਨ ਕੌਰ ਦੇ ਜਨਮ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਕਰਦੇ ਹਨ। ਸਿਮਰ ਦੀਆਂ ਸੇਵਾਵਾਂ ਲਈਆਂ ਹਨ ਕੀਰਤਨ ਕਰਵਾਏ ਗਏ ਸਤਿਗੁਰੂ ਜੀ ਕਿਰਪਾ ਕਰਨੀ ਬੱਚੀ ਅਤੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਰੱਖਣਾ ਬੱਚੀ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਬੇਦੀ ਪਰਿਵਾਰ ਨੂੰ ਸ਼ੁਕਰਾਨਾ ਕਰਦੇ ਹਨ। ਬੀਬੀ ਕੁਲਵਿੰਦਰ ਕੌਰ ਵੱਲੋਂ ਪਰਿਵਾਰ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਪਰਿਵਾਰਾਂ ਦੀ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤੋਂ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

0: ਜਾਵੇ ਤੁਮ ਸਰ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪ ਹੌਸਾ ਲਾਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਸੰਗਤ ਮਨ ਚ ਹਾਜ਼ਰ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸੋਲਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਗੇ ਚੌਗਿਰਦ ਮਾਰੇ ਰਾਮ ਨਾਮ ਲਾਗਾ ਜਮਲ ਜਾਏ ਕਿਰਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖਦਾਤਾ ਰਹੋ ਨਾਨਕ ਪਰਮ ਨਾਸੀ ਤਾਂ ਕਿ ਸੇਵ ਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਾ ਪੂਰਨੀ ਆਸਾ ਸੋਰਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰੇ ਜਮਦੂਤ ਨਾਵੇ ਨੇਰੇ ਕੰਠ ਲਾਏ ਪਰ ਰਾਖੇ ਸਤਿਗੁਰ ਕੀ ਸਤ ਸਾਖੇ ਗੁਰ ਪੂਰੇ ਪੂਰੀ ਕੀਤੀ ਦੁਸ਼ਮਣ ਮਾਰ ਵਿਡਾਰੇ ਸਗਲੇ ਦਾਸ ਕੋ ਸੁਮਦ ਦਿੱਤੀ ਰਹੋ ਪ੍ਰਭ ਸਗਲੇ ਥਾਨ ਵਿਛਾਏ ਸੁਖ ਸ਼ਾਂਤ ਫਿਰਾਏ ਨਾਨਕ ਪ੍ਰਸੰਨ ਆਏ ਜਿਨ ਸਗਲੇ ਰੋਮ ਮਿਟਾਏ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਹੁਣ ਲੱਗੀ ਪਾਰ ਬਨਮਸ਼ਣ ਆਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗਣਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਦੀ ਆਏ ਕਾਲੀ ਬੁਲਾਈ ਰਾਓ ਰਾਖ ਲਈ।

ਨਾਨਕ ਨਾ ਜਾਇਓ ਤੂੰ ਸਲੋਕ ਮਹੱਲਾ ਪਹਿਲਾ ਮਨ ਮੈਂ ਚਿਤੋ ਚਿਤਵਨੀ ਉਦਮ ਕਰੋ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕੇ ਮੀਤ ਸੋਹਲਾ ਰਾਹ ਗੋੜ ਦੇਖੋ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਜੈ ਘਰ ਕਿਰਤ ਆਖੀਐ ਕਰਤੇ ਕਾ ਵਿਚਾਰੋ ਤਿਤ ਕਰ ਗਾਵੋ ਸੋਹਲਾ ਸਿਵਰੋ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ ਹਉ ਵਾਰੀ ਜਿਤ ਸੋਲੇ ਸਦਾ ਸੋਹੇ ਰਾਉ ਨਿਤ ਨਿਤ ਜੀਅੜੇ ਸਮਾਲਿਆਨ ਦੇਖੇਗਾ ਦਿਉਣ ਹਾਰ ਤੇਰੇ ਦਾਨ ਕਿਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ ਸੰਬਸਾ ਲਿਖਿਆ ਮਿਲ ਕਰ ਭਾਵੋ ਤੇਲ ਦੇਹੋ ਸਜਣ ਸੀਸੜੀਆਂ ਜਿਉਂ ਹੋਵੈ ਸਹਿ ਵਿਸ਼ਵ ਮੇਲ ਜਿਉਂ ਹੋਵੈ ਸਭ ਸਮੇਲ ਕਰ ਕਰਿਓ ਪਹੁੰਚਾ।

ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕਿਰਤ ਹੋਏ ਸੋ ਕਹਰ ਰਾਗ ਉਡਾਏ ਤੇਰਾ ਵਿਸਵੇ ਚਸੀਆਂ ਕੜੀਆਂ ਪਹਿਰਾਂ ਥਿੱਥੀ ਵਾਰੀ ਮਾਹ ਹੋਆ ਸੂਰਜ ਕੋ ਰੋਤਨੇਕ ਨਾਨਕ ਕਰਤੇ ਕਿਤੇ ਸੇ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨ ਤਾਰਕਾ ਮੰਡਲ ਜਨਕ ਮੋਤੀ ਤੂਹ ਮਨ ਆਲੋ ਪਵਨ ਚੋਰੋ ਕਰੇ ਸਗਲ ਬਨ ਰਾਏ ਫੁਲਨ ਜੋਤੀ ਕੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾ

ਚਲਤ ਮੋਹੀ ਸਮੈ ਜੋਤ, ਜੋਤ ਹੈ ਸੋਏ ਤਿਸ ਕੈ ਚਾਨਣ, ਸਮੈ ਚਾਨਣ ਹੋਏ ਤਿਸ ਦੈ ਚਾਨਣ, ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋਂਦਨ।

ਮੰਡਾਹੇ ਅਵਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੋਭ ਖੰਡ ਪਰਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਡਾਹੇ ਜਨ ਨਾਨਕ ਨਾਮ ਅਧਾਰ ਟੇਕ ਹੈ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਓ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਡਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨਾਮ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੀ ਅੰਮ੍ਰਿਤ ਵਲਤ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਰੇ ਆਪ ਜੀ ਦੀ ਹਜ਼ੂਰੀ ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸੁਰਬ ਦੇ ਸੁਖਾਸਨ ਹੋਏ ਸੋਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਬੰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਏ ਰਹਿਣ ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹੋਣ ਆਪ ਚੱਲ ਕੇ ਬਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ਾਂ ਮ੍ਰਿਤ ਜਾਗਰਤਾ ਵਿਸ਼ਕੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ ਜਿਲ੍ਹਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ

Yeah,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਿਫ ਦੁਖ ਸਮਦੀ ਨੂਰ ਅਰਸੋਂ ਗੁਰਸੋਂ ਚੱਟੀ ਐ ਤੁਦ ਡਿੱਠੇ ਸੱਚੇ ਪਾਤ ਸਾਹ ਬਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹੋ ਸਿਰ ਸਹਾਂ ਦੈ ਸਾਹੋ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ ਸਿਮਰਤ ਵੇਦ ਪੁਰਾਣ ਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗਾਉੜੀ ਸੁਖਮਨੀ ਮਹੱਲਾ ਪੰਜਵਾ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਬੋਧ ਜਨ ਹਰ ਰਸਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਗਤ।

ਪਦ ਬਹੁਮੂਚ ਬਹੁਤ ਸਿਆਣਪ ਜਮਕਾ ਪਹੁ ਬਿਆ ਪੈ ਅਣਕ ਜਤਨ ਕਾਰ ਤ੍ਰਿਸਣਾ ਤਰਾਹ ਪੈ ਪੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਹਿ ਨਹੀਂ ਸਿਜੈ ਛੂੜਸ ਨਾਹੀ ਉਪਿਆਲ ਮੋਹੇ ਬਿਆਪੈ ਮਾਇਆ ਜਾਲ ਫਿਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਹੀ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ

ਬਾਲ ਬਲਦਾਸ ਸਾਹਿਬ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀ ਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘੜ ਕਰਤੀ ਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ ਚੇਤਾ ਨਾਨਕ ਪਾਵ ਪੁ ਨਹੀਂ ਲੈ ਪਾ ਨਿਰਤਨ ਕਲ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਸੁਦਾਨ ਕਰਨ ਕਰਾਮਨ ਹਾਰ ਸੁਹਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਦਮਿਤ ਜਨ ਹੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਬ ਧਰਮ ਮਹ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਦੇਹ ਘਟ ਵਸੇ ਹਰ ਨਾਮ ਸਰੋਕ ਨਿਰਗੁਣੀ ਆਰਿਆ ਨਿਆ ਸੋ ਪ੍ਰਭ ਸਦਾ ਸੰਭਾਲ ਜਨਕੀਆ ਤਿਹ ਚੀਤ ਰਾਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਵਗਨ ਮਹਿ ਜਨਹੀ ਉਬਾਰਿਆ ਬਾਰ ਵਿਵਸਥਾ ਤੁਝ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸੈਣ ਮੁਖਿਆ ਪਿਆਉ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲੇਹੋ ਤਾਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੋਤ ਭਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀ ਬਹਿ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਐਸੇ ਦੁਖ ਮੂੜਾਂ ਵਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨਹਾਰ ਤਿਸ ਸਿਉ ਪ੍ਰੀਤ

ਜਾਣਤ ਸੇ ਵਿਸਾਰੇ ਮੁਕਤ ਜਾਣ ਸਦਾ ਸਦਾ ਇਹੋ ਭੂਲਣ ਹਾਰ ਨਾਨਕ ਰਾਖਣ ਨਾਨਕ ਰਾਖਣ ਹਾਰ ਪਾਰ ਰਤਨ ਤਿਆ ਕੌੜੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸਤਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੈ ਤੋਹੇ ਗਰਤ ਪ੍ਰੀਤ ਭਸਮ ਸੰਗ ਹੋਏ ਅੰਤ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਲ ਲੇਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਰਮਾਇਆ ਸ਼ਬਦ ਸੁਨਾਹੇ ਕਛ ਕਰੇ ਛਪਾਇਆ ਬਾਹਰ

ਬਾਲ ਬਲ ਜਾਓ ਰਹਿ ਤਵਰ ਕਸਵਰ ਕਮਾਵਤ ਮਨ ਹੀ ਪ੍ਰੀਤ ਮੁਖੋਂ ਗਣ ਲਾਭਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਪੀਨ ਅਪਰ ਵਿਦੇਸ ਆਪ ਨਾ ਕਰੇ।

ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਣਹਿ ਕਰਨ ਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਤ ਕਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪਰਮ ਗਤ ਪਾਵੇ ਜਿਹ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ।

ਸਜਨ ਕੀ ਅਚਰਜ ਕਥਾਸਪਦੀ ਸਾਧ ਕੇ ਸੰਗ ਮੁਖ ਉਜਲ ਹੋਦ ਸਾਧ ਸੰਗ ਵਲ ਸਗਲੀ ਖੋਦ ਸਾਧ ਕੇ ਸੰਗ ਮੇਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਉਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਹੀ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰਫੁਲੈ ਸਾਧਕ ਸੰਗ ਆਵ ਹਿ ਬਸ ਪੰਚਾ ਸਾਧ ਸੰਗ ਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਣ ਸਾਧਕ ਸੰਗ ਨ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧਕ ਸੰਗ ਨ ਬੀਘਾ ਪੈਰ ਸਾਧਕ ਸੰਗ ਨਾ ਹੀ ਕੋ ਬੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣ ਆਈ

ਸੁਣ ਰਸੈ ਸਾਧਕ ਸੰਗ ਸੁਨੋਹਰ ਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰਪਰ ਨਿਹਤਰੈ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਹਿਆ ਗਿਆ ਕਾਰੀ ਸਾਧ ਸੰਗਤ ਪਹੀ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮਹਿਮਾ ਵੇਦ ਨ ਜਾਣੇ ਜੇਤਾ ਸੁਣਹਿ ਤੇਤਾ ਬਖਿਆਨੇ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉਈ ਤੇ ਉੱਚੀ ਸਾਧਕ ਸੋਭਾ ਮੂਈ ਤੇ ਮੂਚੀ ਸਾਧਕੀ ਸੋਭਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਸਰੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਰਨਾ ਪੇਖੈ ਏਕ ਸਿਨ ਕੋਏ ਨਾਨਕ ਹਿ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮਹਿ ਕਮਲੇ ਲੇਵ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕਵ ਸੋਖ ਬ੍ਰਹਮ

ਨਾਉ ਨਾਨਕ ਜੋ ਪਾਪ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਲਾਗੇ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਾਰੂ ਪਰਿਓ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇਜਨ ਪਹਿ ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕਿਰੀ ਨਾਤਮ ਰਸ, ਬ੍ਰਹਮ ਗਿਆਨੀ ਟੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾਣ ਪਹਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕੈ ਗਰੀਬੀ ਸਵਾਹ, ਬ੍ਰਹਮ ਗਿਆਨੀ ਪਰਪਕਾਰ ਉਮਾਹ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕੈ ਹੋਏ ਸੁਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਦਾਹਰਨਾਨ, ਬ੍ਰਹਮ ਗਿਆਨੀ ਜੈ ਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ

ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੇ ਨਾਨਕੈ ਸਾ ਪੰਗਹੁ ਤਿਹਿ ਭਗਵੰਤ ਕਉ ਪਾਵੇ ਸੋ ਪੰਡਤ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਮਹਿ ਸੋਧੈ।

ਪਾਸ ਪ੍ਰੇਤ ਮੁਗਧ ਪਾਸ ਰਿਖੋ ਤਾਰੇ ਸਰਬ ਰੋ ਕਾਹੁ ਕਿਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੁ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਰਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਵਤ ਸੰਤਨ ਭਾਏ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰ ਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮੇ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਧਾਵੈ।

ਬਾਹਰ ਅਸਪਤਿ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਹਿ ਤੀਰਥਵਾਸੀ ਕਈ ਕੋਟ ਪਹਿ ਤੀਰਥਵਾਸੀ ਕਈ ਕੋਟ ਬਨ ਬ੍ਰਹਮ ਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਕਵ ਕਾਮ ਵਿਚਾਰ ਕਈ ਕੋਟ ਨਵਤਨ ਨਾਮ ਧਿਆਵੇ ਨਾਨ ਕਰਤੇ ਕਾਮ ਤਨ ਪਾਵੇ ਕਈ ਕੋਟ ਭੈ ਭਵਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾ ਤੁਮਿਨ ਕੋਰ ਕਈ ਕੋਟ ਪਰ ਦਰਬ ਕਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸ੍ਰਮ ਮਾਹੇ ਕਈ ਕੋਟ ਪਰਦੇਸ ਪ੍ਰਮਾ ਹੈ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਿਰ ਪੇ ਪਾਏ ਕਈ ਕੋਟ ਪਾਥਲ ਬ੍ਰਿਖ ਨਿ ਵਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਹ ਜਿਹ ਭਾਵ ਹੈ ਤਿਹ ਤਿਹ ਨਿਸਤਾਰੈ ਕਈ ਕੋਟ ਰਾਜ ਸਤਾਮ ਸਾਧ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਏ ਰਤਨ ਸੰਬੋਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਹ ਕੇ ਨਿਰਪਿਸਾਜ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਨਿਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕਾਲੇ ਥੱਕ ਪਾਹੇ ਕਈ ਕੋਟ ਕੀਏ ਤਰਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਸ ਪ੍ਰਭ ਕੇ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਹ ਤਿਨ ਕਉ ਮਿਲੇ ਹੋ ਪ੍ਰਭ ਅਵਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੇ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ

ਅਥਰ ਮਹਿਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤਿਸ ਭਾਵੇਂ ਸੋਈ ਹੋ ਖਿਣਮੈ ਥਾਬੁ ਥਾਪਣ ਵਾਰਾ ਤਨਹੀਂ ਕਿਛ ਪਾਰ ਵਾਰਾ ਹੁਕਮੈ ਧਾਰ ਅਧਾਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ ਹੁਕਮੈ ਉਚ ਨੀਚ ਵਿਵਹਾਰ ਹੁਕਮੈ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿ ਅਸਮਾਈ ਪ੍ਰਭ ਪਾਵੈ ਮਾਨੁਖ ਗਤ ਪਾਵੈ ਪ੍ਰਭ ਪਹਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੇ ਬਿਨ ਸਾਹਸ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਪਤਤ ਉਧਾਰੇ ਆਪ ਕਰੇ ਆਪਣ ਵਿਚਾਰੇ ਤੂੰ ਹਸਰਿਆਂ ਕਾਵ ਸੁਆਮੀ ਖੇਲੇ ਵਿਖਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ

ਸਾਰੀਆਂ ਗਰਭਗਲੇ ਅਸਪਦੀ ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੁਆਣ ਜੋ ਜਾਣੇ ਮੈਂ ਜੋ ਬਣਵੰਤ ਸੋ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਵਿਸ਼ਟਾ ਕਾ ਜਨ ਤੇ ਆਪਸ ਕਉ ਕਰਮਵੰਤ ਕਹਾਵੇ ਜਨਮ ਮਰੇ ਬਜੋਣ ਪ੍ਰਭਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ ਨਾਨਕ ਈਹਾਂ ਮੁਕਤ ਆ ਗੈ ਸੁਖ ਪਾਵੇ ਧਨਵੰਤਾ ਹੋਏ ਕਰ ਗੁਰ ਭਾਵੇ ਤ੍ਰਿਣ ਸਮਾਨ ਕਰ ਸੰਗ ਨ ਜਾਵੇ ਬਹੁਲਸ ਕਿਰਮਾਨ ਉਖ ਪ੍ਰਕਿਰਿਆਸ ਪਲ ਭੀਤਰ ਤਾਂ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਜ ਤਸ ਕਰੇ ਖੁਆਰੀ

ਅਵਤਾਰਸਪਦੀ ਸੰਤ ਕੇ ਦੁਖਨ ਆਰ ਜਾ ਘਟ ਹੈ ਸੰਤ ਕੇ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮਹਿ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤਹੀਨ।

ਸਤਸੰਗ ਨਿੰਦਕ ਪਿਹੀ ਤਾਰੈ ਸੰਤ ਕੈ ਦੁਖਨ ਤੇ ਮੁਹ ਭਾਵੈ ਸੰਤਨ ਕੈ ਦੁਖਨ ਕਾਗ ਜਿਉਂ ਲਾਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨਿਚਾਏ ਸੰਤ ਦੁਖੀ ਕਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਓਏ ਪੀਹੀ ਗਤ ਪਾਹੇ ਸੰਤ ਕਾ ਨਿੰਦਕ ਮਹਾਵਤਾਈ ਸੰਤ ਕਾ ਨਿੰਦਕ ਖੇਟਕਲ ਨਾ ਪਾਈ ਸੰਤ ਕਾ ਨਿੰਦਕ ਮਾਵ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰ ਸੰਤ ਕਾ ਨਿੰਦਕ ਰਾਜਤਹੀਨ ਸੰਤ ਕਾ ਨਿੰਦਕ ਦੁਖੀ ਆਰਦੀਨ ਸੰਤ ਕੇ ਨਿੰਦਕ ਅਵਸਰ ਵਿਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਗ ਸੰਤ ਕਾ ਦੁਖੀ ਸਦਾ ਪਵੇਦ ਸੰਤ ਕਾ ਦੁਖੀ ਕਿਸੇ ਕਾਣੀ ਮਿਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤੇ ਆਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮੈਂ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਹਦਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਇ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅਨੁਤ ਥੋਥਾ ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਰੱਖ ਨੁਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਓ ਬੇਲੈ ਸੰਤ ਕਾ ਦੁਖੀ ਓ ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ

ਜਨ ਜਾਣੇ ਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਅਰਜਨ ਰਹਿਤ ਅਨਦਨ ਕੀਰਤਨ ਕੇਵਲ ਬਖਿਆਨ ਗ੍ਰਿਹਸਥ ਮੈਂ ਸੋਈ ਨਿਰਵਾਣ ਏਕ ਉਪਰ ਜਿਹ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਸ ਮਨ ਭੂਖ

ਪ੍ਰਭ ਕੇ ਸੇਵਕ ਸਗਲੇ ਉਦਾਹਰਨ ਪ੍ਰਭ ਕੇ ਸੇਵ ਦੂ ਸਾਰਨੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਪੈ ਨਿਹਾਲ ਉਨਕੀ ਸੇਵਾ ਸੋਈ ਲਾ ਗਏ ਜੇ ਕੋ ਜਿਸਨੋ ਕਿਰਪਾ ਕਰੇ ਬਿੜਭਾਗੇ ਹੇ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਨਪੁਰ ਗੌਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਪਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨ ਜਿਸ ਤੇ ਬ੍ਰਿਤ ਸਮਾਏ ਸਮਾਏ ਹੋਏ ਸੁਖ ਨਿਧਾਨ ਉਹਨੂੰ ਬਣਾਏ ਆਪਸ ਕੋ ਆਪ ਦੀ ਨੋ ਮਾਲ ਨਾਨਕ ਪ੍ਰਭ ਜਨ ਇੱਕੋ ਜਾਨ ਆਪਸ ਕੋ ਆਪ ਦੀ ਨੋ ਮਾਲ ਨਾਨਕ ਪ੍ਰਭ ਜਨ

ਪਾਹੀ ਸਭ ਕਿਸ ਤਿਸ ਕਾ ਉਹ ਕਰਨੇ ਯੋਗ ਤਿਸ ਬਿਨ ਦੂਸਰੇ ਹੋ ਅਨਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਹ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀ ਆ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਕੋ ਹੋਏ ਸਚ ਕਰਨੀ ਸਚ ਤਾਕੀ ਰਹਿਤ ਸਚ ਹਿਰਦੈ ਸਤਮੁਖ ਕਹਿ ਸਾਚੀ ਦੀ ਸਾਚਾ ਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਘਰ ਜਾਤਾ ਨਾਨਕ ਸੋਜਨ ਸਚ ਸਮਾਤਾ ਸਰੋਕ ਰੂਪ ਨਰੇਖ ਨਰੰਗ ਕਿਸ ਤ੍ਰਿਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਜਾ ਕੇ ਮਨ ਗੁਰ ਕੀ ਪ੍ਰਤੀ ਤਿਹ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕੋ ਹੋਏ ਸਚ ਕਰਨੀ ਸਚ ਤਾਕੀ ਰਹਿਤ ਸਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿਸ਼ ਸਾਚਾ ਕਾਰ ਸਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋਜਨ ਸਚ ਸਮਾਤਾ ਸਰੋਕ ਰੂਪ ਨਰੇਖ ਨਰੰਗ ਕਿਸ ਤ੍ਰਿਗੁਣ ਤੇ ਪ੍ਰਭ ਭਿੰਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਣ ਮੇਰਾ।

ਸਮਾਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੇ ਸੇ ਤੇ ਗੁਣ ਮੈਂ ਜਾ ਕੋ ਪ੍ਰਭਾਏ ਜਨ ਵਰੇ ਫਿਰ ਆਵੇ ਜਾਈ ਉਜਨੀ ਤਿਸਕੇ ਸਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭ ਵਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਣ ਮਾਹੇ ਪੂਰ ਰਹੇ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖਣ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਕਰ ਨਾਮ ਕੇ ਧਾਰੇ ਪੁਰੀਆਂ ਸਭ ਭਵ ਨਾਮ ਕੇ ਸੰਗ ਉਦਰੇ ਸੁਣ ਸ੍ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਦ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿ ਪੁਰਖ ਸਭ ਮਾਹ ਸੁਮਾਣੀ

ਸਿਮਰੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਦੇ ਸਾਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਈ ਨਾਮ ਜਪ ਤਾਂ ਕੀ ਗਤ ਹੋਏ ਆਪ ਸਤ ਕੀ ਅਸਭ ਸਤ ਆਪੇ ਜਾਣੇ ਆਪਣੀ ਵਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਨਾਨਕ ਜੋ ਤਿਸ ਭਾਵ ਹੈ ਸੋ ਵਰਤੀਆ ਬਿਸਮਣ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਸਾ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਰਹੇ ਹੋਏ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆ ਸੱਚ ਗਾ ਸੱਚ ਹੈ ਪੇ ਸੱਚ ਨਾਨਕ ਹੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਦਰਸਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈਦ ਨਿਰਭ ਹੋਏ ਬਸਾਨਾ ਜੇਹ ਤੇ ਉਪਜਾ ਤਿਸ ਮਾਨ

ਤਿਨ ਜਨ ਦੇ ਜਿਨ ਜਣੇ ਆਪਣਾ ਪ੍ਰਭੂ ਸਾਤਾ ਸੋਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੈ ਦਰਸ ਸਭ ਪਾਪ ਮਿਟਾਵੇ ਅਬਰ ਸਿਆਣ ਸਗਲੀ ਛਾੜ ਤਿਹ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਹੋ ਵੀ ਤੇਰਾ ਨਾਮ ਤਿਹ ਜਨ ਕੈ ਪੂਜੋ ਸਤ ਪੈਰਾਂ ਸਲੋਕ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਦੁਰੈ ਨਾਨ ਘਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਗਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲ ਸੁਆਰੇ ਨਾਨ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਤੇ ਆਵੇ ਮਨ ਬੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ।

ਨੇ ਸੋ ਸਤ ਗੁਰ ਜੇ ਸ੍ਰੀ ਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਵਿਧਾਨ ਜੀ ਕਾ ਦਾ ਤਾੜ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਇੱਕ ਆਵ ਨਹੀਂ ਕਸ ਭਰਮ ਸਹਿਸ ਸਿਆਨ ਪਲਿਆ ਨ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤੁ ਪਤੀਆਂ ਨੇ ਪੂਰਾ ਗੁਰਖਿਆ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਜਿਸ ਬਾਏ ਕੁਸਤ ਤਨੇਕ ਸਤਿਪੁਰਖ ਪੂਰਨ ਵੇਖ ਕਾਹੂ ਬੋਲ ਨ ਪਹੁਚਿਤ ਪ੍ਰਾਣੀ ਅਗਮੇ ਅਗੋ ਚਿਰ ਪ੍ਰਭ ਨਿਰਬਾਣੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨਾ ਪਾਈ ਅਣਕ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਤਿਬ੍ਰਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ

ਗਿਆਨ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਿਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਰਾਰੀ ਥਿਤ

ਬ੍ਰਹਮਸਪਤੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਵਰਿ ਉਪਾਵ ਸਭ ਮੀਤ ਵਿਸਾਰੁ ਚਰਨ ਕਮਲ ਨਿਤ ਮਹਿਰ ਧਾਰੁ ਕਰਨ ਕਾਰਨ ਸੁਪ੍ਰਭ ਸਮਰਾਥ ਰਿਵ ਕਰ ਗਹ ਨਾਮ ਹਰਵਾਥ ਇਹੋ ਤਨ ਸੰਚੋ ਹੋਵੋ ਭਗਵੰਤ ਸੰਚਨਾ ਕਾ ਨਿਰਮਲ ਮੰਤ ਏ ਕਾਸ ਰਾਖ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਤਨ ਕਉ ਚਾਰ ਕੁੰਟ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਰ ਹੈ ਭਲੀ ਕਰਨੀ ਸਾ ਸੁਭਾ ਪਰਿ ਹਰ ਕੀ ਸਰਨੀ ਅਨ ਕੀ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਵਖਤ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕਹਿ ਨਾਏ ਦਇ ਦਿਸ ਧਾਵ ਤੇ ਆਵੇ ਠਾਏ ਤਾਕੋ ਵਿਘਨ ਨ ਲਾਗੇ ਕੋਈ ਜਾਗਰੇ ਦੇ ਵਸੇ ਹਰ ਸੋਏ ਕਾਲਤਾ ਤੀ ਠਾਂਦਾ ਹਰ ਨਾਉ ਸਿਮਰ ਸਿਮਰ ਸਿਮਰ ਸਿਮਰ ਸਿਮਰ ਸਦਾ ਸੁਖ

ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਏ ਆ ਤੁਮ ਪ੍ਰਗਾਸ ਤਿਤ ਘਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ।

ਦਾਰ ਅਨਕ ਉਪਾਵਨ ਛੂਟਨ ਹਾਰੇ ਸਿਮਰਤ ਸਾਹ ਤ੍ਰਿਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ ਨਾਨਕ ਫਲ ਪਾਏ ਸੰਗ ਨ ਚਾਲਸ ਤੇ ਰਹਿ ਧਨਾ ਤੂੰ ਕਿਆ ਲਪਟਾਵੇ ਮੂਰਖ ਮਣਾ ਸੁਤ ਮੀਤ ਕੁਟਾਂਬਿਰ ਬਨ ਤਾਇਣ ਤੇ ਕਹ ਤੁਮ ਕਵਣ ਸਨਾਥਾ ਰਾਜ ਰੰਗ ਮਾਇਆ ਵਿਸਥਾਰੇ ਤੇ ਕਹ ਕਵਣ ਛੁਟਕਾਰੇ।

ਖਪੈਲ ਹੋਹੇ ਅਚਿੰਤ ਬਸੇ ਸੁਖ ਨਾਲ ਸਾਸ ਗੁਰਾਸ ਹਰਨਾਮ ਸੰਭਾਲ ਛਾੜ ਸਿਆਣ ਸਗਲੀ ਮਣਾ ਸਾਧ ਸੰਗ ਪਾਵ ਹੈ ਸਚਤਨ ਹਰ ਪੂੰਜੀ ਸੰਚ ਕਰੋ ਬੇਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਹੋ ਨਾਨਕ ਜਾ ਕਹਿ ਮਸਤ ਕਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਬਣ ਆਹੇ ਏਕ ਕੇ ਗੁਣ ਗਾਓ ਅਨੰਤ ਮਨ ਤਨ ਜਾਵ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰਿਆ ਪ੍ਰਭ ਵਿਆਹ ਬਨਕ ਵਿਸਥਾਰ ਏਕ ਦੇ ਭੈ ਏਕ ਰਾਜ ਪ੍ਰਾਸ਼ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਗੁਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ

ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਉ ਆਪ ਜਪੋ ਅਵਰਹਿ ਨਾਮ ਜਪਾਵ ਭਗਤ ਭਾਏ ਧਰੀਐ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ ਪਾਏ ਬਿਸਰਾਮ ਸਗਲ ਦੂਖ ਕਾਵਤ ਨਾਸ ਨਾਨਕ ਨਾਮ ਜਪੋ ਗੁਣਤਾਸ

ਦਿਓ। ਹਮਨੇ ਗੁਣ ਯਾਰ ਨੀਤਿ ਅਧਿਆਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਇਕ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਰੋਗ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਪ੍ਰਜਾਸ ਆਪਣ ਕੀਆ ਨਾਨਕ ਆਪੇ ਹੀ ਫਿਰਜਾ ਬਸਪਤੀ ਜਬ ਅਕਾਰ ਕਹਿ ਨਾ ਦ੍ਰਿਸ਼ਟੇ ਤਾ ਪਾਪ ਪੁਣ ਤਪ ਕਹਤੇ ਹੋਤਾ ਜਬ ਨਿ ਜਬ ਧਾਰੀ ਆਪਣ ਸੰਤ ਸਮਾਧ ਤਾ ਵੈਰ ਵਿਰੋਧ ਕੇ ਸੰਗ ਕਮਾਦ ਜਬ ਇਸ ਕਾ ਵਰਣ ਤਿਹ ਨਾ ਜਾਪਤ ਤਬ ਹਰਖ ਸੋ ਕਹੋ ਕਿਸੇ ਵਿਆਪਤ ਜਮੇ ਆਪਣੇ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕੇ ਸੋਹਤ ਭਰਮ ਆਪਣ ਖੇਲੇ ਆਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਉ ਗਣੀ ਜਬ ਆਕੇ ਹਰ ਅਗਮੇ ਅਪਾਰ ਤਬ ਨਰਕ ਸੁਰਗ ਕਹ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋ ਧਰੇ ਤਬ ਕਮਨ ਕਮਨ ਕਰ ਡਰੇ ਆਪਣ ਚਲਤ ਆਪ ਕਰਨੇ ਹਰ ਨਾਨਕ ਠਾ ਗੁਰ ਅਗਮੇ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤਹ ਜਨਮ ਮਰਨ ਕਹੋ ਕਹਾਂ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਜਿਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਗੁਣ ਬੰਧਨ ਵਾਦੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣੇ ਰੂਪ ਆਪ ਹੀ ਉਪਰ ਜਾ ਜਹ ਨਿਰਮਲ ਪੁਰਖ ਪੁਰਖ ਪਦ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਣ ਤਹ ਕੌਣ ਕਉ ਮਾਣ ਕੌਣ ਵਿਮਾਨ ਜਹ ਸਰੂਪ ਕੇਵਲ ਜਗਦੀਸ ਤਹ ਛਲ ਛਿਦਰ ਲੰਗਤ ਕਉ ਕੀਸ ਜਹ ਜੋਤ ਸਰੂਪੀ ਜੋ ਸੰਗ ਸਮਾਵੇ ਕਹੇ ਤਿਸ ਤਹਿ ਕਿਸੇ ਭੂ ਕਮਲ ਤ੍ਰਿਪਤਾਵੇ ਕਰਨ ਕਰਾਮਨ ਕਰਨੇ ਹਰ ਨਾਨ ਕਰਤੇ ਕਾ ਨਾਹਿ ਸਮਾਰ ਜੋ ਆਪਣੀ ਸੁਭਾ ਆਪਣੇ ਸੰਗ ਬਨਾਈ ਤਬ ਕਵਣ ਮਾਏ ਬਾਬ ਮਿੱਤਰ ਸੁਧ ਭਾਈ ਜਹ ਸਰਬ ਕਲਾ ਪੇ ਪ੍ਰਬੀਨ ਤਹਿ ਵੇਦ ਦੇਵ ਕਹਾਂ ਕੋ ਚੀਨ ਜਬ ਆਪਣੇ ਆਪ ਆਪ ਉਰਧਾਰੇ ਤਉ ਸਗਨ ਸਗਨ ਕਹਾਂ ਵਿਚਾਰੇ ਜਹ ਆਪਣੇ ਉੱਚ ਆਪਣੇ ਆਪ ਨੇਰਾ ਤਹਿ ਕੌਣ ਠਾ ਗੁਰ ਕੌਣ ਕਹੀਏ ਚੇਰਾ ਬਿਸਮਣ ਬਿਸਮ ਬਿਸਮਣ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਜਾਨ ਹੋ ਆਪ ਜਹ ਛਲ ਛੇਦ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਅਦੇਸ ਤਿਹ ਗੁਣ ਕਾ ਨਾਹੀ ਪ੍ਰਵੇਸ਼ ਜਹ ਇੱਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੇ ਚਿੰਤਾ ਜਹ ਆਪਣੇ ਆਪ ਆਪ ਅਧਿਆਰਾ ਤਹਿ ਕੌਣ ਕਥੇ ਕੌਣ ਸੁਣਨੇ ਹਾਰ ਬਹੁ ਬੇਅੰਤ ਉਚੇ ਉੱਚਾ ਨਾਨਕ ਆਪਸ ਕੋ ਆਪੇ ਪਹੁ ਉੱਚਾ ਜਹ ਆਪ ਰਚਿਓ ਪ੍ਰਪੰਚ ਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ ਪਾਪ ਪੁਣ ਤੇ ਭਹੀ ਕਹਾਵਤ ਕਹੂ ਨਰਕ ਕਹੂ ਸੁਰਗ ਮਨਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਭਰਮ ਪੈ ਭਾਰ ਦੁਖ ਸੁਖ ਪ੍ਰਭ ਦੇ ਮਨਹਾਰ ਵਰਤਿਆ ਦੁਖ ਸੁਖ ਪ੍ਰਭ ਦੁਖ ਸੁਖ ਮਾਣ ਅਪਮਾਨ ਅਨੇਕ ਪ੍ਰਕਾਰ ਕੀ ਉਹ ਬਖਿਆਣ

ਵਿਸਤਾਰ ਪ੍ਰਦੀ ਆਪ ਕਥੇ ਆਪ ਸੁਣ ਲੈ ਹਾਰ ਆਪੇ ਕਾ ਵਿਸਤਾਰ ਜਾ ਤਿਸ ਭਾਵੇ ਤਾਂ ਸਿੱਟੀ ਉਪਾਏ ਆਪਣੇ ਭਾਣੇ ਲੈ ਸਮਾਜ ਤੁਮ ਤੇ ਭੈਣ ਨਾ ਹੀ ਕਿਸੇ ਹੋਇਆ ਆਪਣੇ ਸੋ ਸਭ ਜਗਤ ਪ੍ਰਯੋਏ ਜਾਗੋ ਪ੍ਰਭ ਜੀ ਹੋਆ ਬੁਝਾਏ ਸਚਨਾਮ ਸੋ ਜਿਨ ਪਾਏ ਸੋ ਸੁੰਦਰ ਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਹਾ ਜਿਸ ਮਨੋ ਵਿਸਾਰੇ ਤਿਸ ਤਰੇ ਵਰ ਕਾਂ ਗੁਜਾਏ ਸਭ ਸਰੇਕ ਨੇ ਨਿਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਧ ਗੁਣ ਦਾਨ ਬੇਅੰਤੇ ਪਾਰ ਨਾਨਕ ਦਾਸ ਦਾ ਬ੍ਰਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰੋਧ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿ ਵਿਆਹ ਪ੍ਰਤ ਪਾਲੇ ਜੀ ਅਨੁਭਵ ਭਾਤ ਜੋ ਜੋ ਰਚੇ ਉਸ ਤਿਸ ਇਤਿਹਾਤ ਜਿਸ ਭਾਵੇ ਤਿਸ ਲੈ ਮਿਲਾਏ ਕੰਮ ਜਿਸ ਭਾਵੇ ਤਿਸ ਲੈ ਮਿਲਾਏ ਕਰੇ ਭਗਤ ਕਰੇ ਆਤਮ ਭਗਤ ਕਰੇ ਹਰ ਕੇ ਗੁਣ ਗਾਏ ਮਾਣੇ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਵਿਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਹ ਨ ਬਿਰਥੀ ਜਾਏ ਸੇਵਕ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਈ।

ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲੈ ਵਿਲਾਏ ਦੁਖ ਦਰਦ ਮਨ ਤੇ ਪਹੁ ਜਾਏ।

ਸੋਜੀ ਪਾਏ ਨਾਨਕ ਤੇ ਜਨ ਆਪ ਬੁਝਾਏ ਸਰਬ ਭੂਤ ਅਵਰਤਾਰਾ ਸਰਬ ਨੈਣਿਆ ਭਿਖ ਨਿਵਾਰਾ ਸਗਲ ਸਮਗਰੀ ਜਾ ਕਤਨਾ ਆਪਣ ਜਸ ਆਪ ਹੀ ਸੁਣਾਵਣ ਜਾਣ ਖੇਲ ਬਣਵਾਇਆ ਅੱਗ ਕਾਰੀ ਕੀਨੀ ਮਾਇ ਸਭ ਕਹਿ ਮਾਧ ਲਿਪਤ ਰਹੇ ਜੋ ਕਿਤ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਹੋ ਰਹੇ ਕਹੋ ਕਿਨੇ ਕਛ ਕਰਾਂ ਆਪਲਾ ਕਰਤੂਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤ ਪੋਤ ਆਪਣੇ ਸੰਗ ਰਾਜ ਤਾਂ ਕਿ ਗਦਮਿਤ ਕਹੀ ਨਾ ਜਾਏ ਦੂਸਰੇ ਦੱਸੋ ਜੀ ਪਾਏ ਤਿਸਕਾ ਕੀ ਆਸਾ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਣ ਜੋ ਜਾਣੇ ਤਿਹ ਸਦਾ ਸੁਖ ਹੋਇਆ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਹਿ ਸੁਆਓ ਜਨ ਕਹਿ ਸੰਗ ਚੇਤੇ ਆਵੈ ਨਾਉ ਆ ਮੁਗਤ ਮੁਗਤ ਕਰੇ ਸੰਸਾਰ ਨਾਨਕ ਤਿਹ ਜਨ ਕਹੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਗਟ ਕਰ ਪੇਖ ਸਾਹ ਸਾਹ ਸਿਮਰੋ ਗੋਬਿੰਦ ਮਾਣ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗਣ ਸਾਗਰ ਤਰਹੋ

ਮਨੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਹੇ ਆਧਾਰ ਉੱਤਮ ਸਲੋਕ ਸਾਧ ਕੇ ਭਜਨ ਮਲੀਕ ਲਾਲ ਹੈ ਰਤਨ ਸੁਣਤ ਕਮਾਵਤ ਹੋਤ ਉਧਾਰ ਆਵਤਾਰੇ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਬਦ ਨਾਹਦ ਵਾਜੇ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਕੁਦਰੇ ਤਨ ਕੈ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਠ ਭੈ ਸਬਰੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਤ ਰਹਤੇ ਰਾਮ ਨਾਮ ਸਮਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਹ ਤਿਤ ਕਰਹੋ ਸੰਤ ਮੀਤ ਸਾਵਧਾਨ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬਿਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਉਜ ਪਾਏ ਸਥਾਨ ਬੌਰ ਨਾ ਹੋਵੇ ਆਵਣ ਜਾਣ ਹਰ ਤਨ ਖਾਲ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਵ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਧ ਸਗਲ ਦੇਵਦਾਸ ਸੁੰਦਰ ਚਤੁਰ ਤਤ ਗਾਭੇਤਾ ਸੁੰਦਰ ਸਿੰਘ ਇੱਕ ਦ੍ਰਿਸ਼ਟੇਤਾ ਇਹ ਫਲ

ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਜਨੇ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੇ ਦੁਲਾਭ ਦੇਹ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਹਿ ਸਮਾਨੀ

ਕੰਨਾਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਪਵਾਈ ਹੈ।

ਦੇਵ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੈ ਸੁਣਿਆ ਸਿਧ ਪੀਰ ਸੁਰਨਾ ਸੁਣਿਆ ਧਰ ਤਵਲਿਆ ਆਕਾਸ਼।

ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰਥ ਰਿਕਾਇ ਸੁਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ

ਕਰ ਕਹਿ ਨ ਜਾਏ ਦੇਖੋ ਕਹਿ ਪਿੱਛੇ ਬਚਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬੈਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਏ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮਨੈ ਮਹ ਚੁਟਾ ਨ ਖਾਏ ਮਨੈ ਜਮ ਕਹਿ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਾਛੋ ਪ੍ਰਗਟ ਜਾਏ ਮਨੈ ਮਗ ਨਾ ਚੱਲੈ ਪੰਥ ਮਨੈ ਧਰਮ ਸਥਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ

ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਪਾਖ ਸਾਰ ਅਸੰਖ ਮੋਲ ਵਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜਾ ਤਿਆਖ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਾ ਸੇ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨੈ ਲਿਖੇ ਤੇ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਏ ਜੇਤਾ ਕੀਤਾ ਤੇਤਾ ਨਾਉ ਵਿਣਾਵੈ ਨਾਹੀ ਕੋਥਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁ ਪਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰ ਸਿੱਖੇ ਮੂਤ ਪਲੀ ਤੇ ਕੱਪੜ ਹੋਏ ਦੇ ਸਾਬਣ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੁਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖੰਡਾ ਹੈ ਕਰ ਕਰ

ਪਵਿੱਤਰ ਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਭੀ ਹੋਸੇ ਦੈਨ ਦਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ

ਕੋ ਨੰਗੇ ਪਾਏ ਪਧਾਰੇ ਜੇਤ ਪਰੇ ਸਭ ਦੇ ਦਸਾਨ ਕੋ ਬਾਦ ਬੋ ਢੋਲ ਮਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਅਜਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਪੁਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਪਦੇ ਬਨੰਤ ਕੁੰਦ ਕੇ ਧਾਮ ਸੁਧਾਰੇ ਤੀਰਥ ਨਾਮ ਦਿਆ ਤੁਮ ਧਾਮ ਸੁ ਸੰਜਮ ਨੇ ਮਨੇਕ ਵਸੇਖੇ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਵਾਨ ਸਵਾਨ ਕੇ ਪੇਖਿਆ ਪਾਵਨ ਆਹਾਰ ਜਤੀ ਜਤ ਧਾਰ ਸਭ ਸਵਿਚਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ

ਦਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੋਤ ਦਵਾਸ ਕੇਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋਸੇ ਨਾਮ ਹਰਿ ਕਾ ਲਾਗੇ ਕਹਿ ਨਾਨਕ ਤੈ ਸੁਖੋ ਆਤਿਤ ਕਰਿਆ ਨਦ ਵਾਜੇ ਸੱਚ ਲਵੇ ਬੰਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੋ ਕਿਆ ਕਰੇ ਵੇਚਾਰਿਆ ਤੁਡ ਬਾਜ

ਸਵਾਰਿਆ ਇਕ ਭਰਮ ਭੁਲੇ ਫਿਰੇ ਦੈ ਦਿਸਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਆ

ਪਾਵੇ। ਉਸ ਨੂੰ ਕਹਿ ਪੋਏ ਨਾ ਸਕੇ, ਜਿਸ ਨੂੰ ਆਪਣੇ ਲਵੇ ਲਾਵੇ, ਆਪਣੇ ਲਵੇ ਆਪੇ ਲਾਏ, ਗੁਰੂ ਸਦਾ ਸੰਭਾਲੀਐ। ਕਹੇ ਨਾਨਕੇ ਵੜਦਾਤਾ ਸੁਖ ਮਨ ਵਿਸਾਰੀਏ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਦੇਹੀ ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਚੁਣਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।

ਕਿਆ ਕਰਮ ਕਮਾਇਆ। ਏ ਸਰੀਰਾ ਮੇਰਿਆ ਇਸ ਜਾਗ ਮੈਂ ਆ ਕੇ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਾਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਰਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹਿ ਨਾਨਕ ਉਹ ਸਰੀਰ ਪਰਵਾਣੋ ਅਜਨ ਸਤਿਗੁਰੂ ਸਿਉਂ ਚਿਤ ਲਾਇਆ। ਏ ਨਿਤ ਰਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ ਹਰ ਬਿਨਿਆ ਵਰਨਾ ਦੇਖੋ ਕੋਈ ਹਰ ਬਿਨਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਟੋਟਲ ਗੁਰੂ ਸੇਵੀ ਹੈ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਹੋਵੇ ਸਿਫਤ ਖੈ ਸਾਹਮਣੇ, ਨੂਰੀ ਅਰਸ਼ੋਂ ਕੁਰਸੋਂ ਚੱਟੀਐ, ਟੁੱਧ ਡਿੱਠੇ ਸੱਚੇ ਪਾਤਸ਼ਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰ, ਜਿਨ੍ਹਾਂ ਨੇ ਆਪ ਗੋਦ ਵਿੱਚ ਬਿਠਾ ਕੇ ਅੰਮ੍ਰਿਤ ਵੇਲੇ ਸੁਖਮਣੀ ਸਾਹਿਬ ਦੇ ਜਾਪ ਅਤੇ ਨਿਤਨੇਮ ਦੀਆਂ ਬਾਣੀਆਂ ਸਰਵਣ ਕਰਵਾਈਆਂ, ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਚੁੱਕਾਂ ਦੀ ਗੁਰੂ ਸਾਹਿਬ ਖਿਮਾ ਬਖਸ਼ਿਸ਼ ਕਰਨ। ਆਓ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਦੇ ਹਾਂ। ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪੌੜੀ ਸਤਿਗੁਰ ਵੱਡਾ ਕਰ ਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਬੇਲੇ ਤਾਂ ਨਦਰੀ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰੋ ਕਮਸਤਕ ਹੱਥ ਤਰ

0: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲੇ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਸਮੂਹ ਸਿੱਖ ਸੰਗਤਾਂ ਵੱਲੋਂ, ਪੰਥਕ ਜਥੇਬੰਦੀਆਂ ਵੱਲੋਂ, ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ। ਸੋ ਇਹ ਸ਼ਨੀਵਾਰ ਨੂੰ 6 ਜੂਨ ਨੂੰ ਜੋ ਹੋ ਰਹੇ ਹਨ, ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ, ਆਪ ਜੀਆਂ ਨੇ ਸ਼ਹੀਦਾਂ ਦੀ ਯਾਦ ਮਨਾਉਂਦਿਆਂ ਹੋਇਆਂ ਉੱਥੇ ਵੱਧ ਤੋਂ ਵੱਧ ਹਾਰੀਆਂ ਭਰਨੀਆਂ ਜੀ। ਅਤੇ ਇਸੇ ਸੰਬੰਧ ਵਿੱਚ ਹੀ ਜੋ ਬੀਬੀਆਂ ਵੱਲੋਂ ਸੁਖਣੀ ਸਾਹਿਬ ਦੇ ਜਾਪ ਚੱਲ ਰਹੇ ਹਨ, ਨਾਲ ਨਾਲ ਗੁਰੂ ਘਰ ਵਿਖੇ ਸਮਾਗਮ ਚੱਲ ਰਹੇ ਹਨ। ਐਤਵਾਰ ਨੂੰ 7 ਤਰੀਕ ਨੂੰ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠਾਂ ਦੇ ਭੋਗ ਪੈਣੇ ਹਨ। ਆਪਣੇ ਕੋਲ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਅੱਜ ਤੋਂ ਪਹੁੰਚ ਰਹੇ ਹਨ ਅਤੇ ਨਾਲ ਹੀ ਭਾਈ ਮਹਿਰ ਸਿੰਘ ਜੀ ਕੁਸ਼ਰ ਚੰਡੀਗੜ੍ਹ ਵਾਲੇ ਪਹੁੰਚੇ ਹੋਏ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਸ਼ਾਮ ਦੇ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਿਆ ਕਰੋ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਅਤੇ ਇੰਟਰਨੈੱਟ ਰਾਹੀਂ ਘਰਾਂ ਵਿੱਚ ਸਰਵਣ ਕਰ ਰਹੇ ਗੁਰੂ ਘਰ ਤੋਂ ਉਹ ਵੀ ਸੰਗਤ ਰੂਪ ਹਨ ਜੋ ਜੁੜ ਬੈਠੇ ਹਨ। ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਫ੍ਰੀ ਮਾਊਂਟ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ ਹੀ, ਜੋ ਕਿ ਗੁਰੂ ਘਰ ਦੀ ਮਰਿਆਦਾ ਹੈ ਜੀ, ਅੰਮ੍ਰਿਤ ਵੇਲੇ ਰੋਜ਼ਾਨਾ ਇੱਥੇ ਸੰਗਤ ਵੱਲੋਂ ਨਾਮ ਜਪਿਆ ਜਾਂਦਾ ਹੈ। ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ, ਜਨਮ ਮਰਨ ਮਲ ਉਤਰੇ, ਸੱਚੇ ਕੇ ਗੁਣ ਗਾਏ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਵਾਹਿਗੁਰੂ ਜੀ ਦੇ ਅੱਗੇ ਕੀ ਰੱਖਿਆ ਜਾਵੇ। ਜਿਸ ਨੂੰ ਵੇਖ ਕੇ ਉਹ ਪ੍ਰਸੰਨ ਹੋਣ, ਫੇਰ ਕੇ ਅੱਗੇ ਰੱਖੀਏ ਉਹਦਾ ਦਰਬਾਰ ਦਿਸੇ। ਮੂੰਹ ਦੇ ਨਾਲ ਕਿਹੜੇ ਬਚਨ ਬੋਲੀਏ ਉਹ ਸਾਨੂੰ ਪਿਆਰ ਕਰਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਿੱਤਰ ਬਜਬ ਜੀ ਸਾਹਿਬ ਦੀ ਬਾਣੀ ਰੋਜ਼ਾਨਾ ਜੋ ਪੜ੍ਹਦੇ ਹਨ, ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਫੇਰ ਕੇ ਅੱਗੇ ਰੱਖੀਏ ਜਿਸ ਦਿਸੇ ਦਰਬਾਰ, ਉਹਦੇ ਅੱਗੇ ਕੀ ਰੱਖਿਆ ਜਾਵੇ ਉਹਦਾ ਦਰਬਾਰ ਦਿਸ ਪਵੇ। ਮਹਾਉਂ ਕੇ ਬੋਲਣ ਬੋਲਿਆ ਜਿਸੁਨ ਧਰੇ ਪਿਆਰ, ਆਪਣੇ ਮੁੱਖ ਦੇ ਨਾਲ ਕਿਹੜੇ ਬਚਨ ਕਿਹੜੇ ਬੋਲ ਬੋਲੀਏ ਜਿਹਨੂੰ ਸੁਣ ਕੇ ਵਾਹਿਗੁਰੂ ਜੀ ਸਾਡੇ ਨਾਲ ਪਿਆਰ ਕਰਨ। ਗੁਰੂ ਪਾਤਸ਼ਾਹ ਜੀ ਅੱਗੇ ਆਂਸਰ ਵੀ ਦੇ ਰਹੇ ਹਨ, ਉੱਤਰ ਦੇ ਰਹੇ ਹਨ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਹੋਵੇ, ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ, ਉਹਦਾ ਨਾਮ ਮਨੁੱਖ 'ਤੇ ਹੋਵੇ ਅਤੇ ਉਹਦੇ ਵਾਹਿਗੁਰੂ ਜੀ ਦੀਆਂ ਵਿਚਾਰਾਂ ਦੀ ਸਾਂਝ ਪਾਈ ਜਾਵੇ ਜੀ। ਗੁਰਦੁਆਰਾ ਸਾਹਿਬ ਵਿਖੇ ਸੰਗਤ ਨੂੰ ਪ੍ਰਥਮ ਨਾਮ ਜਪਿਆ ਗਿਆ, ਉਪਰੰਤ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਜੀ ਨੇ ਸੋਹਣੇ ਤਖਤਾਂ ਦੇ ਬਿਰਾਜਮਾਨ ਹੋ ਕੇ ਦਰਸ਼ਨ ਦੁਆਰੇ ਬਖਸ਼ਿਸ਼ ਕੀਤੇ ਪਿੱਤਰ ਹੁਕਮ, ਸਾਨੂੰ ਬਖਸ਼ਿਸ਼ ਕੀਤੇ ਜਵਾਬ ਜੀ ਨੇ ਸਰਵਣ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਪਿੱਤਰ ਮੁਖਵਾਕ ਸੂਹੀ ਰਾਗ ਵੀ ਸਾਨੂੰ ਬਖਸ਼ਿਸ਼ ਕੀਤਾ ਹੈ। ਉਪਰੰਤ ਸ੍ਰੀ ਆਸਾ ਕੀ ਵਾਰ ਦੇ ਸੰਪੂਰਨ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ। ਹੁਣ ਸਮਾਂ ਹੈ ਜੀ ਰੋਜ਼ਾਨਾ ਗੁਰੂ ਘਰ ਦੀ ਮਰਿਆਦਾ ਅਨੁਸਾਰ ਪਿੱਤਰ ਹੁਕਮ ਮੁਖਵਾਕ ਦੀ ਕਥਾ ਦਾ। ਸਾਧ ਸੰਗਤ ਜਿੱਤੇ ਸਿੰਘ ਗੁਰੂ ਪਾਤਸ਼ਾਹ ਜੀ ਦੇ ਇਹਨਾਂ ਹੁਕਮਾਂ ਨੂੰ ਵਿਚਾਰ ਕਰਨੀ ਹੈ, ਪਿੱਤਰ ਹੁਕਮ ਦੀ ਵਿਚਾਰ ਕਰਨੀ ਹੈ। ਅੱਜ ਉੱਥੇ ਹੀ ਪਿੱਤਰ ਦਿਹਾੜੇ ਜੋ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ, ਅੱਜ ਤੋਂ ਪ੍ਰਾਰੰਭ ਹੋ ਗਏ ਹਨ। ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦੀ ਦਿਹਾੜੇ, ਸਾਡੇ ਘੱਲੂਘਾਰੇ 3 ਹਨ ਜੀ। ਪਹਿਲਾ ਛੋਟਾ ਘੱਲੂਘਾਰਾ ਜਿਸ ਵਿੱਚ 15 ਤੋਂ ਲੈ ਕੇ 20,000 ਦੀ ਗਿਣਤੀ ਹੈ ਸ਼ਹੀਦ ਸਿੰਘ ਸਿੰਘਣੀਆਂ ਭਜੰਗੀ ਭਜੰਗੜਾਂ ਦੇ ਸ਼ਹੀਦਾਂ ਦੀ। ਦੂਜਾ ਵੱਡਾ ਘੱਲੂਘਾਰਾ ਹੈ ਜਿਸ ਵਿੱਚ 35,000 ਤੱਕ ਸ਼ਹੀਦ ਸਿੰਘ ਸਿੰਘਣੀਆਂ ਸ਼ਹੀਦ ਹੋਏ, ਬੱਚੇ ਸ਼ਹੀਦ ਹੋਏ। ਅਤੇ ਇਹ ਜਿਹੜਾ ਘੱਲੂਘਾਰਾ ਹੈ, ਮਹਾਂ ਘੱਲੂਘਾਰਾ ਹੈ ਜੀ, ਜਿਸ ਵਿੱਚ ਗਿਣਤੀ ਲੱਖਾਂ ਤੋਂ ਵੀ ਗਾਂ ਟੱਪ ਗਈ ਹੈ, ਜਿੱਥੇ ਉਹਨਾਂ ਸੂਰਮਿਆਂ ਨੇ ਸਮੇਂ ਦੀ ਸਰਕਾਰ ਨਾਲ ਟੱਕਰ ਲੈਂਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਆਪ ਜੀ ਭਲੀਭਾਂਤ ਜਾਣੂ ਹੋ, ਅੱਜ 1 ਜੂਨ ਹੈ। ਅੱਜ ਤੋਂ ਹੀ ਹਰਿਮੰਦਰ ਸਾਹਿਬ ਵੱਲ, ਸ੍ਰੀ ਅਕਾਲ ਤਖਤ ਸਾਹਿਬ ਵੱਲ ਗੋਲੀਆਂ ਫੌਜਾਂ ਵੱਲੋਂ, ਭਾਰਤੀ ਸਰਕਾਰ ਦੀਆਂ, ਹਿੰਦੁਸਤਾਨ ਦੀਆਂ ਫੌਜਾਂ ਵੱਲੋਂ ਦਾਗਣੀਆਂ ਸ਼ੁਰੂ ਹੋ ਗਈਆਂ। ਅੱਜ ਬਾਬਾ ਅਟਲ ਸਾਹਿਬ 'ਤੇ ਜੋ ਸ਼ਹੀਦ, ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਅੱਜ ਸ਼ਹੀਦ ਹੋਏ ਸਨ। ਰੋਜ਼ਾਨਾ ਹੀ ਸ਼ਹੀਦੀਆਂ ਦਾ ਦੌਰ ਚੱਲਦਾ ਗਿਆ, 6 ਜੂਨ ਤੱਕ ਲਗਾਤਾਰ ਇਹ ਸ਼ਹੀਦੀਆਂ ਹੁੰਦੀਆਂ ਰਹੀਆਂ। ਜਿੱਥੇ ਸਿੰਘ ਸ਼ਹੀਦ ਹੋਏ, ਜਿੱਥੇ ਸੂਰਮੇ ਸ਼ਹੀਦ ਹੋਏ, ਉੱਥੇ ਸਰਕਾਰ ਵੱਲੋਂ ਐਸੀ ਵਿਉਂਤ ਬਣਾਈ ਗਈ, ਕੱਲ੍ਹ ਤੱਕ ਸਭ ਸੰਗਤਾਂ ਨੂੰ, ਜਿੱਥੇ ਆਪ ਜਾਣਦੇ ਹੋ ਕਿ ਇਹ ਮਹੀਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਹੈ, ਉਸ ਦਿਨ ਵੀ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸ਼ਹੀਦਾਂ ਜੋ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸੰਗਤਾਂ ਇਕੱਤਰ ਹੋ ਰਹੀਆਂ ਸਨ, ਅੰਦਰ ਜਾਣ ਤਾਂ ਦੇ ਰਹੇ ਸਨ
ਪਰ ਬਾਹਰ ਨਹੀਂ ਜਾਣ ਦੇ ਰਹੇ ਸਨ। ਇੰਨੀ ਸੰਗਤਾਂ ਇਕੱਤਰ ਹੋਈਆਂ ਜਿੱਥੇ ਸ਼ਹੀਦ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਅੰਦਰ ਯੋਧਿਆਂ ਵਾਂਗੂ ਲੜਕੇ ਉੱਥੇ ਸੰਗਤਾਂ ਨੂੰ ਵੀ ਇਸ ਫੌਜ ਨੇ ਸ਼ਹੀਦ ਕੀਤਾ। ਤਾਂ ਹੀ ਇਹ ਗਿਣਤੀ ਬਹੁਤ ਜ਼ਿਆਦਾ ਹੈ ਪਹਿਲੇ ਘੱਲੂਘਾਰਿਆਂ ਤੋਂ। ਇਹ ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਦੇ ਅੰਦਰ ਗੁਲਾਮੀ ਦਾ ਜੋ ਕੰਸੈਪਟ ਹੈ ਉਹਨੂੰ ਕਦੀ ਵੀ ਨਹੀਂ ਪ੍ਰਵਾਨ ਕੀਤਾ ਸਿੱਖ ਨੇ। ਸਾਨੂੰ ਗੁਲਾਮ ਰਹਿਣਾ ਨਹੀਂ ਆਉਂਦਾ, ਗੁਲਾਮੀ ਦੀਆਂ ਜੰਜੀਰਾਂ ਤੋੜਨੀਆਂ ਆਉਂਦੀਆਂ ਹਨ। ਜੇ ਇਸ ਨੂੰ ਵਿਚਾਰੀਏ ਤਾਂ ਸਾਨੂੰ ਪਿੱਛੇ ਪੁਰਾਤਨ ਸਮੇਂ ਜਾਣਾ ਪਏਗਾ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਹੋਇਆ ਆਲਮ ਸ਼ਾਹ ਉਸ ਤੋਂ ਪਹਿਲਾਂ ਜਦੋਂ ਹਿੰਦੁਸਤਾਨ 'ਤੇ ਰਾਜ ਕੀਤਾ ਤਾਂ ਉਹਨੇ ਇਹ ਸ਼ਰਤਾਂ ਰੱਖੀਆਂ ਗੁਲਾਮੀ ਦੀਆਂ ਕਿ ਹਿੰਦੂ ਨਾ ਘੋੜੀ 'ਤੇ ਚੜ੍ਹ ਸਕਦਾ ਹੈ, ਨਾ ਹੀ ਪੱਗ ਬੰਨ ਸਕਦਾ ਹੈ, ਅਤੇ 17 ਸ਼ਰਤਾਂ ਸਨ ਇਹੋ ਜਿਹੀਆਂ ਜਿਸ ਦੀਆਂ ਗੁਲਾਮੀ ਦੀਆਂ ਸ਼ਰਤਾਂ ਸਨ। ਜਿਸ ਵਿੱਚ ਇੱਕ ਇਹ ਵੀ ਗੱਲ ਸੀ ਜਦੋਂ ਵੀ ਹਿੰਦੂ ਦੇ ਘਰ ਬੱਚਾ ਜਨਮ ਲਵੇਗਾ ਦਾਈ ਉੱਥੇ ਮੁਸਲਮਾਨ ਹੋਵੇਗੀ। ਤਾਂ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਦਾਈ ਦੌਲਤਾਂ ਮੁਸਲਮਾਨ ਸੀ। ਇਹ ਵਿਉਂਤ ਇੱਦਾਂ ਸੀ, ਉਸ ਦਾਈਆਂ ਨੂੰ ਸਰਕਾਰ ਵੱਲੋਂ ਮੁਸਲਮਾਨ ਸਰਕਾਰ ਵੱਲੋਂ ਸਮਝਾਇਆ ਗਿਆ ਸੀ ਜਦੋਂ ਬੱਚਾ ਜਨਮ ਲਵੇ ਉਹਦੇ ਕੰਨ ਵਿੱਚ ਜੋ ਕਿ ਇਹਨਾਂ ਦਾ ਮੰਤਰ ਹੈ ਮੁਸਲਮਾਨਾਂ ਦਾ, ਆਇਤ ਹੈ ਇਹਨਾਂ ਦੀ ਲਾ ਇਲਾ ਇਲੱਲਾ ਮੁਹੰਮਦ ਰਸੂਲੁੱਲਾ, ਉਹਦੇ ਕੰਨ ਵਿੱਚ ਪੜਨਾ ਹੈ ਤਾਂ ਕਿ ਉਸ ਦੇ ਅੰਦਰ ਇਹ ਮੰਤਰ ਜਾਵੇ ਅਤੇ ਉਹ ਮੁਸਲਮਾਨ ਬਣੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੇਲੇ ਵੀ ਦਾਈ ਦੌਲਤਾਂ ਜੀ ਜਦੋਂ ਗੁਰੂ ਪਾਤਸ਼ਾਹ ਜੀ ਦਰਸ਼ਨ ਕੀਤੇ ਤਾਂ ਉਹਨੂੰ ਤਾਂ ਸੁੱਧ ਬੁੱਧ ਭੁੱਲ ਗਈ, ਤੂੰ ਦ੍ਰਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਹੈ। ਉਹਨੇ ਪੜ੍ਹਨਾ ਤਾਂ ਕੀ ਸੀ, ਉਹ ਆਪ ਹੀ ਦਰਸ਼ਨ ਕਰਕੇ ਨਿਹਾਲ ਹੋ ਗਈ। ਤਾਂ ਇਹ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਦਿਆਂ ਗੁਰੂ ਪਾਤਸ਼ਾਹ ਜੀ ਨੇ 10 ਜਾਮੇ ਧਾਰਨ ਕੀਤੇ, 10ਵੇਂ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕੀਤਾ, ਅਤੇ ਇਹ ਚੱਲਦਿਆਂ ਚੱਲਦਿਆਂ ਜੋ ਕਿ ਸਿੰਘਾਂ ਦਾ ਵੇਲਾ ਆਇਆ ਜੋ ਜੰਗਲਾਂ 'ਚ ਵੀ ਬਤੀਤ ਕੀਤਾ, ਪਰ ਗੁਲਾਮੀ ਦੀ ਜੰਜੀਰਾਂ ਨੂੰ ਤੋੜਦਿਆਂ ਹੋਇਆ ਖਾਲਸਾ ਰਾਜ ਵੀ ਆਏ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਪਰੰਤ। ਇਹ ਜੋ ਵਰਤਾਰਾ ਹਿੰਦੁਸਤਾਨ ਦਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਇਹ 1978 ਤੋਂ ਪ੍ਰਾਰੰਭ ਹੋਇਆ ਹੈ। 1978 ਵਿੱਚ ਵਿਸਾਖੀ ਵਾਲੇ ਦਿਹਾੜੇ ਦੇ ਉੱਤੇ 13 ਅਪ੍ਰੈਲ ਨੂੰ ਜੋ ਕਿ ਬੀ ਬਲੋਕ ਅੰਮ੍ਰਿਤਸਰ ਸਾਹਿਬ ਵਿਖੇ ਜੋ ਸਥਾਨ ਹੈ ਉੱਥੇ ਗੁਰਬਚਨਾ ਨਰਕਧਾਰੀਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉਸ ਤੋਂ ਉੱਪਰ ਆਸਣ ਲਾ ਕੇ ਬੈਠਾ ਸੀ। ਤਾਂ ਗੁਰੂ ਕੇ ਸਿੰਘਾਂ ਨੇ ਇਹ ਅਰਦਾਸਾ ਸੋਧਿਆ ਜਿਸ ਵਿੱਚ ਅਖੰਡ ਕੀਰਤਨ ਜਥੇ ਦੇ ਸਿੰਘ ਵੀ ਸਨ, ਦਮਦਮੀ ਟਕਸਾਲ ਦੇ ਸਿੰਘ ਵੀ ਸਨ। ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਅਰਦਾਸਾ ਸੋਧਿਆ ਅਤੇ ਇਹ 13 ਸਿੰਘ ਸ਼ਹੀਦੀਆਂ ਪਾਉਣ ਵਾਸਤੇ ਗਏ। ਇਹਨਾਂ 13 ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕੁਰਬਾਨ ਹੋ ਕੇ ਇਹ ਸਮਾਂ ਜਿਹੜਾ ਹੈ ਉਦੋਂ ਪ੍ਰਾਰੰਭ ਹੁੰਦਾ ਹੈ ਜੋ ਕਿ 1984 ਦਾ ਘੱਲੂਘਾਰਾ ਜਦੋਂ ਵਰਤਦਾ ਹੈ ਉਪਰੰਤ ਵਿੱਚ। ਇਹ ਘੱਲੂਘਾਰਾ ਨਾ ਤਾਂ ਭੁੱਲਣ ਯੋਗ ਹੈ ਨਾ ਹੀ ਭੁਲਾਇਆ ਜਾ ਸਕਦਾ ਹੈ। ਇਸੇ ਹੀ ਘੱਲੂਘਾਰੇ ਨੂੰ ਯਾਦ ਮਹਾਂਘੱਲੂਘਾਰੇ ਨੂੰ ਯਾਦ ਕਰਦਿਆਂ ਹੋਇਆ ਸਾਧ ਸੰਗਤ ਜੀ ਸੀ ਹਰ ਸਾਲ ਜੋ ਕਿ ਹੁਣ ਆਉਣ ਵਾਲਾ 6 ਜੂਨ ਸ਼ਨਿਚਰਵਾਰ ਹੈ ਸੈਨ ਫਰਾਂਸਿਸਕੋ ਕੇ ਇਹਨਾਂ ਸਮੂਹ ਸ਼ਹੀਦਾਂ ਨੂੰ ਸ਼ਹੀਦੀ ਘੱਲੂਘਾਰੇ ਨੂੰ ਯਾਦ ਕਰਦਿਆਂ ਹੋਇਆ ਆਪਾਂ ਨਗਰ ਕੀਰਤਨ ਪਾਤਸ਼ਾਹੀ ਰੈਲੀ ਕੱਢਣੀ ਹੈ ਜੋ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਵੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਜੀ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਪਰਿਵਾਰਾਂ ਸਹਿਤ, ਕਿਉਂਕਿ ਜੇ ਅਸੀਂ ਆਪਣੇ ਇਤਿਹਾਸ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਾਂਗੇ ਤਾਂ ਹੀ ਸਾਡੀ ਕੌਮ ਜ਼ਿੰਦਾ ਰਹਿ ਸਕਦੀ। ਅੰਦਰ ਸਾਡੇ ਉਹ ਭਾਵਨਾ ਉਹ ਸ਼ਹੀਦੀ ਦੀ ਭਾਵਨਾ ਵੀ ਸਾਡੇ ਅੰਦਰ ਜਿੰਦਾ ਰਹਿ ਸਕਦੀ ਹੈ ਜੇ ਸ਼ਹੀਦਾਂ ਨੂੰ ਅੰਦਰ ਵਸਾ ਕੇ ਰੱਖਾਂਗੇ, ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਯਾਦ ਕਰਦੇ ਰਹਾਂ, ਸ਼ਹੀਦ ਕੀ ਹੀ ਸ਼ਹੀਦਾਂ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਾਂਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੱਜ ਇਹ ਪਵਿੱਤਰ ਮੁਖਵਾਕ ਜੋ ਸਾਨੂੰ ਬਖਸ਼ਿਸ਼ ਹੋਇਆ ਹੈ ਜਿਸ ਦੀ ਰਾਹੋ ਦੀ ਤੁੱਕ ਹੈ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ
जन्म मरण मोह दुख साधु संग से सूही राग है अते धन गुरु अर्जन देव महाराज जी वालों बख्शिश किया है शब्द है। नाम निधान वाहिगुरु जी का जिहड़ा नाम है वह निधान है गुणा का खजाना है भाव नाम निधान अपार जिहदा कोई पारावार नहीं पाया जा सकता वह कित्थे वसदा है भगतां दे मन विच वसदा है जाके ते जन्म मरण मो दुख साधु संग साधु इत्थे गुरु की संगत है जी। नाम निधान अपार भगतां मन वसै जे वस जावे जिन्हां दे वसदा है भगतां दे उन्हां दा फिर जन्म मरण ते मोह दा दुख जिहड़ा है वह गुरु की शरण च पिया नाम की प्राप्ति कीतियां वह नस जाता है जन्म मरण का जिहड़ा दुख है वह फिर रहिंदा नहीं है जिन्हां दे भगतां दे अंदर ये नाम का वासा हो जाता है। गुरु पातशाह जी प्रारंभ विच सानू बख्शिश करते हैं।

ਇਹਨਾਂ ਦੇ ਪੜ੍ਹਨ ਦੇ ਨਾਲ ਇਹਨਾਂ ਵਿੱਚ ਨਾਮ ਦੀ ਮਹਿਮਾ ਨਹੀਂ ਹੈ। ਇਹਨਾਂ ਦੇ ਪੜ੍ਹ ਕੇ ਇਹਨਾਂ ਨੂੰ ਪੁਕਾਰ ਪੁਕਾਰ ਕੇ ਇਹਨਾਂ ਦੇ ਕਰਮ ਕਾਂਡਾਂ ਨੂੰ ਪੁਕਾਰ ਕੇ ਜੋ ਵਾਦ ਵਾਜ ਪੈਂਦੇ ਹਨ ਉਹ ਇੱਕ ਗੱਲ ਹੀ ਹੋਸ਼ੀਆਂ ਗੱਲਾਂ ਕਰ ਰਹੇ ਹਨ ਜੋ ਇਹਨਾਂ ਦੇ ਵਾਦ ਵਾਜ ਪੈਂਦੇ ਹਨ। ਸਿਮਰ

ਉਹ ਇੱਕ ਗੱਲ ਹੀ ਹੋਸ਼ੀਆਂ ਦੀ ਤਰ੍ਹਾਂ ਹੈ ਜੇ ਨਾਮ ਦੀ ਗੱਲ ਨਹੀਂ ਕੀਤੀ ਜਾਂਦੀ। ਵੇਦ ਪੁਰਾਨ ਸਿਮਰਤ ਸਭ ਸਵਾਸਥ ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੇ, ਏਕ ਅੱਖਰ ਕੀ ਹੈ ਜੀ? ਹੈ ਇਹ ਅੱਖਰ ਹੈ ਵਾਹਿਗੁਰੂ ਨਾਮ। ਜੋ ਗੁਰਮੁਖ ਜਾਪੇ ਖੱਖੇ ਨੂੰ ਸਿਹਾਰੀ ਹੈ, ਜੋ ਗੁਰੂ ਤੋਂ ਨਾਮ ਲੈ ਕੇ, ਗੁਰੂ ਦੇ ਸਨਮੁਖ ਹੋ ਕੇ ਨਾਮ ਲੈ ਕੇ ਏਕ ਅੱਖਰ ਜੋ ਜਪਦਾ ਹੈ ਤਾਂ ਕਿ ਨਿਰਮਲ ਸੋਈ, ਉਹਦਾ ਜੀਵਨ ਨਿਰਮਲ ਭਾਵ ਜੀਵਨ ਯੁਕਤ ਉਹਨੂੰ ਪਛਾਣ ਆ ਜਾਂਦੀ ਹੈ। ਜੋ ਵਾਹਿਗੁਰੂ ਜੀ ਦੇ ਨਾਮ ਵਿੱਚ ਨਾਮ ਨੂੰ ਜਪਦਿਆਂ ਹੋਇਆਂ ਆਪਣੇ ਜੀਵਨ ਨੂੰ ਯੁਕਤ ਨੂੰ ਪਛਾਣ ਲੈਂਦੇ ਹਨ। ਪਰ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ। ਮੁਕਤੀ ਭਾਵ ਵਿਕਾਰਾਂ ਤੋਂ ਮੁਕਤੀ ਨਹੀਂ ਪ੍ਰਾਪਤ ਹੋਵੇਗੀ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨ ਜਾਏ, ਸ਼ਾਂਤੀ ਨਹੀਂ ਮਿਲੇਗੀ ਇਹਨਾਂ ਨੇ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖਦਾਏ। ਟੁਕਦਮ ਇਸ ਮਨ ਨੂੰ ਨਾਮ ਦੇ ਰਾਹੀਂ ਟਿਕਾ ਲਓ ਤਾਂ ਵਾਹਿਗੁਰੂ ਜੀ ਹਾਜ਼ਰ ਹਜ਼ੂਰ ਦਿਖਣ ਲੱਗ ਪਣਗੇ। ਵੇਦ ਕਤੇਬ ਸਿਮਰ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੇ ਤਾਂ ਕਿ ਨਿਰਮਲ ਸੋਈ। ਸਿਮਰਤ ਵੇਦ ਪੁਰਾਨ ਪੁਰ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਇਹਨਾਂ ਸਿਮਰਤੀਆਂ ਵੇਦਾਂ ਅਤੇ ਪੁਰਾਣਾਂ ਨੂੰ, ਇਹਨਾਂ ਦੇ ਕਰਮਕਾਂਡਾਂ ਨੂੰ ਵਿਚਾਰਨਾ, ਪੁਕਾਰਨਾ, ਪੁਕਾਰ ਕਰ ਦੱਸਣਾ ਕਰਮਕਾਂਡਾਂ ਨੂੰ, ਉਹਦੇ ਨਾਲ ਗੱਲ ਨਹੀਂ ਬੰਨੀ। ਜਿੰਨਾ ਚਿਰ ਨਾਮ ਨਹੀਂ ਵੱਸਦਾ, ਨਾਮ ਸਾਧੂ ਦੇ ਸੰਗ ਰਾਹੀਂ ਪ੍ਰਾਪਤ ਨਹੀਂ ਹੁੰਦਾ, ਨਾਮ ਨਿਧਾ ਉਹ ਨਾਮ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਤੋਂ ਪ੍ਰਾਪਤ ਹੁੰਦਾ ਹੈ। ਨਾਮ ਦੇ ਦਾਤੇ ਸਤਿਗੁਰੂ ਹਨ, ਨਾਮ ਦੇ ਦਾਤੇ ਅੱਜ ਪੰਜ ਪਿਆਰੇ ਹਨ। ਪੰਜ ਪਿਆਰੇ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਵਰਤ ਕੇ ਗੁਰੂ ਪਾਤਸ਼ਾਹ ਜੀ ਨਾਮ ਪੰਜਾਂ ਪਿਆਰਿਆਂ ਰਾਹੀਂ ਸਾਨੂੰ ਮਿਲਦਾ ਹੈ। ਨਾਮ ਬਿਨਾਂ ਸਭ ਕੂੜ ਸਭ ਝੂਠ ਹੈ ਅਤੇ ਗਾਲੀ ਹੋਛੀਆਂ ਹਨ। ਇਹ ਜਿਹੜੀ ਵੇਦ ਅਤੇ ਸਿਮਰਤ ਅਤੇ ਪੁਰਾਣ ਦੀਆਂ ਜਿਹੜੀਆਂ ਗੱਲਾਂ ਹਨ ਇਹ ਸਭ ਹੋਛੀਆਂ ਹਨ। ਸਿਮਰਤ ਸ਼ਾਸਤਰ ਪਾਪ ਵੇਦ ਪੁੰਨ ਪਾਪ ਵਿਚਾਰਦੇ ਤੱਤੇ ਸਾਰ ਨਾ ਜਾਣੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਬਚਨ ਜੋ ਰੋਜ਼ਾਨਾ ਨਿਤਨੇਮ ਕਰਦੇ ਹਨ, ਆਨੰਦ ਸਾਹਿਬ ਦੀ ਬਾਣੀ ਵਿੱਚ ਹੁੰਦਾ ਹੈ। ਸਿਮਰਤ ਸ਼ਾਸਤਰ ਇਹ ਪੁੰਨ ਪਾਪਾਂ ਦੀ ਵਿਚਾਰ ਕਰਦੇ ਹਨ, ਕਰਮਕਾਂਡਾਂ ਦੀ ਵਿਚਾਰ ਕਰਦੇ ਹਨ, ਇਹ ਤੱਤ ਦੀ ਸਾਰ ਨਹੀਂ ਜਾਣਦੇ। ਤੱਤੇ ਸਾਰ ਨਾ ਜਾਣੀ ਕਿਉਂ ਜੀ? ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਗੁਰੂ ਤੋਂ ਬਗੈਰ ਤੱਤ ਦੀ, ਵਾਹਿਗੁਰੂ ਜੀ ਦੇ ਹੋਣ ਦੀ ਸਮਝ ਨਹੀਂ ਆ ਸਕਦੀ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੇ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਤਿਹਾਂ ਗੁਣਾਂ ਵਿੱਚ ਰਜੋ ਤਮੋ ਅਤੇ ਸਤੋ। ਇਹਨਾਂ ਵਿੱਚ ਇਹ ਸੰਸਾਰ ਮੋਹ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਾਲੇ ਆਪਣੀ ਸਾਰੀ ਜ਼ਿੰਦਗੀ ਸੁੱਤਿਆਂ ਇਹ ਮੋਹ ਦੀ ਨੀਂਦ ਵਿੱਚ ਗੁਜ਼ਾਰ ਦਿੰਦੇ ਹਨ। ਰਜੋ ਤਮੋ ਅਤੇ ਸਤੋ, ਰਜੋ ਸੰਸਾਰ ਪਦਾਰਥਾਂ ਵਿੱਚ, ਤਮੋ ਇੱਕ ਅਹੰਕਾਰ ਗੁੱਸਾ ਅਤੇ ਕ੍ਰੋਧ ਵਿੱਚ, ਤਮੋ ਬਿਰਤੀ, ਅਤੇ ਸਤੋ ਸਾਧਸੰਗ ਦੀ ਸਤੋ ਵਿੱਚ ਅਸੀਂ ਕਦੀ ਕਦੀ ਆਉਂਦੇ ਹਾਂ। ਇਹਨਾਂ ਦੋਨਾਂ 'ਚ ਤਾਂ ਆਉਂਦੇ ਹਾਂ, ਰਜੋ ਅਤੇ ਤਮੋ 'ਚ ਤਾਂ ਤੁਰੇ ਫਿਰਦੀ ਹੈ ਸੰਸਾਰ, ਪਰ ਸਤੋ ਵਿੱਚ ਕਦੀ ਕਦੀ ਜਦੋਂ ਅਸੀਂ ਗੁਰੂ ਪਾਤਸ਼ਾਹ ਦੀ ਸੰਗਤ ਬੈਠੇ ਹੋਈਏ ਅਤੇ ਕਿਤੇ ਸ਼ਬਦ ਦੀ ਚੋਟ ਵੱਜੀਏ ਅਤੇ ਸਾਨੂੰ ਪਰਮੇਸ਼ਰ ਦੀ ਯਾਦ ਆਵੇ, ਉਹ ਸਤ ਸੰਗਤ ਵਿੱਚ ਆ ਕੇ ਸਤੋ ਗੁਣ ਪ੍ਰਾਪਤ ਹੁੰਦਾ ਹੈ। ਕਿਤੇ ਕਿਤੇ ਅਸੀਂ ਪਾਠ ਕਰਦਿਆਂ ਜੁੜ ਜਾਈਏ, ਅਰਦਾਸ ਕਰਦਿਆਂ ਜੁੜ ਜਾਈਏ, ਉਹ ਸਤੋ ਗੁਣ ਕਿਤੇ ਕਿਤੇ ਆਉਂਦਾ ਹੈ। ਇਹ ਸਤੋ ਗੁਣ ਦੂਜੇ ਗੁਣਾਂ ਤੋਂ ਉੱਚੇ ਹੈ। ਇਹ ਤੋਂ ਉੱਪਰ ਹੈ ਚੌਥਾ ਗੁਣ, ਕਿਹੜਾ ਜੀ? ਚੌਥਾ ਪਦ। ਉਹਦੇ ਵਿੱਚ ਜਦੋਂ ਗੁਰਮੁਖ ਚਲੇ ਜਾਂਦੇ ਨੇ ਉਹ ਫਿਰ ਇਹਨਾਂ ਰਜੋ ਤਮੋ ਸਤੋ ਵਿੱਚ ਨਹੀਂ ਆਉਂਦੇ। ਚੌਥੇ ਪਦ ਦੀ ਪ੍ਰਾਪਤੀ 'ਤੇ, ਇਹ ਤਿੰਨਾਂ ਗੁਣਾਂ 'ਚੋਂ ਨਿਕਲ ਕੇ ਗੁਰਮੁਖ ਚੌਥੇ ਪਦ ਦੀ ਪ੍ਰਾਪਤੀ 'ਤੇ ਜਾ ਕੇ ਫਿਰ ਇਹਨਾਂ ਤਿੰਨਾਂ ਗੁਣਾਂ ਉਹਨਾਂ ਨੂੰ ਵਿਆਪਦੇ ਨੇ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਭਰਮ ਭਰਮਤਾ ਵਿੱਚ, ਮੋਹ ਦੇ ਭਰਮ ਦੇ ਵਿੱਚ ਸੁੱਤਾ ਪਿਆ ਹੈ। ਸੁੱਤਿਆਂ ਰਹਿਣ ਵਿਹਾਣੀ, ਇਹ ਸਾਰੀ ਜ਼ਿੰਦਗੀ ਦੀ ਰਾਤ
ਅਜਾਈ ਗਵਾ ਰਿਹਾ ਹੈ ਸੰਸਾਰ ਮੋਹ ਦੇ ਭਰਮ ਦੇ ਵਿੱਚ ਸੁੱਤਿਆ ਹੋਇਆ। ਤੱਤੇ ਸਾਰ ਨਾਲ ਜਾਣੀ ਗੁਰੂ ਬਾਜੋ ਤੱਤੇ ਸੰਤੀ ਗੁਣਸਾ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਤੇ ਕਿਹੜਾ ਜਾਗਦਾ ਹੈ ਜੀ। ਗੁਰ ਕਿਰਪਾ ਤੇ ਸੇ ਜਨ ਜਾਗੈ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਭਗਤ ਜਨਾ ਕੈ ਮਨ ਵਸੈ। ਨਾਮ ਨਿਦਾਨ ਅਪਾਰ ਭਗਤਾਂ ਮਨ ਵਸੇ ਗੁਰ ਕਿਰਪਾ ਤੇ ਸੇ ਜਨ ਜਾਗੇ। ਗੁਰੂ ਦੀ ਕਿਰਪਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਇਹ ਵਾਹਿਗੁਰੂ ਜੀ ਦੇ ਗੁਣ। ਅਤੇ ਇਹ ਕਦੋਂ ਮਿਲਦੇ ਨੇ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਜਦੋਂ, ਗੁਰਪ੍ਰਸਾਦੀ ਜਿਨ੍ਹਾਂ ਹਰ ਮਰਵਸਿਆ, ਗੁਰਪ੍ਰਸਾਦੀ ਜਿਨ੍ਹਾਂ ਨੇ ਵਿਲਾਗੀ ਤਿੰਨ ਵਿੱਚੇ ਮਾਇਆ। ਗੁਰਪ੍ਰਸਾਦ ਜਦੋਂ ਵਰਦਾ ਹੈ ਤਾਂ ਇਹ ਬਖਸ਼ਿਸ਼ ਇਹ ਗੱਲ ਬਣ ਜਾਂਦੀ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਉਹ ਅੰਮ੍ਰਿਤ ਬਾਣੀ ਉਹਨਾਂ ਦੇ ਮੁੱਖਾਂ ਤੋਂ ਉਚਾਰੀ ਜਾਂਦੀ ਹੈ। ਗੁਰਪ੍ਰਸਾਦੀ ਜਿਨ੍ਹੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੇ। ਰਾਤ ਦਿਨ ਅੰਨ ਦਿਨ ਰਾਤ ਦਿਨ ਹਰ ਲਿਵ ਲਾਗੇ, ਲਿਵ ਦੀ ਪ੍ਰਾਪਤੀ ਹੋ ਜਾਵੇ। ਕਹੇ ਨਾਨਕ ਗੁਰਪ੍ਰਸਾਦ ਜਿਨ੍ਹਾਂ ਲਿਵ ਲਾਗੀ ਤਿੰਨ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ, ਰਾਤ ਦਿਨ ਉਸ ਵਿੱਚ ਲਿਵ ਲੱਗ ਜਾਵੇ ਉਹਨਾਂ ਤੇ ਕਿਰਪਾ ਹੁੰਦੀ। ਕਿਹਨਾਂ ਤੇ ਜੀ? ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ। ਉਹ ਭਗਤਾਂ ਦੇ ਮਨ ਵਿੱਚ ਐਸਾ ਨਾਮ ਗੁਰੂ ਦੀ ਸੰਗਤ 'ਚ ਮਿਲ ਕੇ, ਸਾਧ ਸੰਗਤ 'ਚ ਮਿਲ ਕੇ ਭਗਤਾਂ ਦੇ ਮਨ ਵਿੱਚ ਐਸਾ ਨਾਮ ਵੱਸਦਾ ਹੈ। ਜੇ ਵਸ ਜਿਨ੍ਹਾਂ ਦੇ ਵੱਸਦਾ ਹੈ ਫਿਰ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ। ਸਾਧੂ ਦੀ ਸੰਗਤ ਕੀਤਿਆਂ ਇਹ ਜਨਮ ਮਰਨ ਦਾ ਦੁੱਖ ਨੱਠ ਜਾਂਦਾ ਹੈ, ਨਸ ਜਾਂਦਾ ਹੈ। ਭਾਈ ਅਦਲੀ ਹੋਏ ਹਨ ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਸੰਗਤ ਤੋਂ ਪ੍ਰਾਪਤ ਕੀਤੀ ਤਾਂ ਚੌਥੇ ਪਾਤ ਗੁਰਮੁਖ ਦੀ ਅਵਸਥਾ ਪ੍ਰਾਪਤ ਕੀਤੀ। ਭਾਈ ਲੱਖੂ ਹੋਏ ਹਨ ਜਿਨ੍ਹਾਂ ਨੇ ਭਾਈ ਅਦਲੀ ਦੀ ਸੰਗਤ ਪ੍ਰਾਪਤ ਕੀਤੀ। ਸਾਧ ਸੰਗਤ 'ਚ, ਗੁਰੂ ਦੀ ਸੰਗਤ 'ਚ ਆ ਕੇ ਕਿਸ ਤਰ੍ਹਾਂ ਜੀਵਨ ਬਦਲ ਜਾਂਦੇ ਹਨ। ਭਾਈ ਲੱਖੂ ਜੀ ਧਾੜਵੀ ਹਨ, ਡਾਕੂ ਹਨ, ਲੋਕਾਂ ਨੂੰ ਲੁੱਟਦੇ ਹਨ। ਜਦੋਂ ਸੰਗਤ ਪ੍ਰਾਰੰਭ ਕੀਤੀ ਸੀ ਪਰ ਸਿੱਖ ਤਾਂ ਅਜੇ ਬਣੇ ਨਹੀਂ ਹਨ ਭਾਈ ਲੱਖੂ ਜੀ, ਤਾਂ ਲੱਖੂ ਧਾੜਵੀ ਦੇ ਨਾਲ ਜਾਣੇ ਜਾਂਦੇ ਸਨ। ਤਾਂ ਮਨ ਵਿੱਚ ਇਹੀ ਆਇਆ ਵੀ ਇਹ ਗੁਰਮੁਖ ਪਿਆਰੇ ਜਿਹੜੇ ਹਨ ਇਹਨਾਂ ਦੀ ਮੈਂ ਸੰਗਤ ਕਰ ਰਿਹਾ ਹਾਂ, ਜੇ ਬਹੁਤ ਉੱਚੇ ਜੀਵਨ ਵਾਲੇ ਨੇ, ਜੇ ਪੂਰੇ ਨੇ, ਤਾਂ ਜਿਹੜਾ ਅੱਜ ਮੈਂ ਲੁੱਟ ਕਰਨੀ ਮੈਨੂੰ ਲੁੱਟ ਕਾਫੀ ਪ੍ਰਾਪਤ ਹੋਵੇ ਅਤੇ ਮੈਂ ਇਹਨਾਂ ਨੂੰ ਵਿੱਚੋਂ ਹਿੱਸਾ ਦੇਵਾਂਗਾ। ਅਤੇ ਵਿਆਹ 'ਤੇ ਜਾ ਰਹੀਆਂ ਬੀਬੀਆਂ ਨੂੰ ਰਸਤੇ 'ਚ ਲੁੱਟਿਆ, ਕਾਫੀ ਸੋਨਾ ਲੁੱਟਿਆ। ਜਦੋਂ ਭਾਈ ਅਦਲੀ ਪਾਸ ਪਹੁੰਚੇ ਤਾਂ ਭਾਈ ਸਾਹਿਬ ਕਹਿੰਦੇ ਇਹ ਕੀ? ਤਾਂ ਭਾਈ ਲੱਖੂ ਜੀ ਕਹਿੰਦੇ ਮੈਂ ਮਨ ਵਿੱਚ ਸੁੱਖਣਾ ਸੁੱਖੀ, ਪਰ ਸੁੱਖਣਾ ਸਿੱਖ ਨਹੀਂ ਸੁੱਖਦਾ, ਇਹ ਉਹ ਸਿੱਖ ਨਹੀਂ ਸੀ ਤਾਂ ਸੁੱਖੀ ਹੋਏ। ਸੁੱਖਣਾ ਸੁੱਖ ਸਿੱਖ ਨਹੀਂ ਸੁੱਖ ਸਿੱਖਦੇ ਸੁੱਖਦੇ ਹਨ ਜੀ, ਜੋ ਵਾਹਿਗੁਰੂ ਜੀ ਦਿੰਦੇ ਹਨ ਉਹਦੇ ਵਿੱਚ ਰਾਜੀ ਰਹਿੰਦੇ ਹਨ, ਇਹ ਸਿੱਖ ਦੀ ਨਿਸ਼ਾਨੀ ਹੈ। ਉਹ ਧਾੜਵੀ ਹੈ, ਉਹ ਕਹਿੰਦਾ ਮੈਂ ਸੁੱਖਣਾ ਸੁੱਖੀ ਸੀ, ਮੈਨੂੰ ਇਹ ਪ੍ਰਾਪਤ ਹੋਵੇ ਤਾਂ ਮੈਂ ਤੁਹਾਨੂੰ ਸਭ। ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਸਿੱਖ ਭਾਈ ਅਦਲੀ ਜੀ ਕਹਿੰਦੇ ਵੀ ਗੁਰੂ ਮੇਰਾ ਇਸ ਮਾਇਆ ਨੂੰ ਨਹੀਂ ਮਤਲਬ ਕਿ ਪ੍ਰਵਾਨ ਨਹੀਂ ਕਰਦਾ, ਅਸੀਂ ਪ੍ਰਵਾਨ ਨਹੀਂ ਕਰਦੇ, ਅਸੀਂ ਗੁਰੂ ਦੇ ਸਿੱਖ ਹਾਂ। ਅਤੇ ਜਿੱਥੇ ਲੈ ਕੇ ਆਇਆ ਉੱਥੇ ਵਾਪਸ ਦੇ ਕੇ ਆ, ਬਚਨ ਮੰਨ ਕੇ ਵਾਪਸ ਲੱਭ ਕੇ ਦੇ ਕੇ ਆਇਆ। ਅਤੇ ਫਿਰ ਆ ਕੇ ਚਰਨਾਂ 'ਚ ਢਹਿ ਪਿਆ, ਤੁਸੀਂ ਮੇਰੇ ਗੁਰੂ ਬਣੋ, ਮੈਂ ਤੁਹਾਡਾ ਚੇਲਾ ਬਣ। ਕਹਿੰਦੇ ਮਹਾਰਾਜ, ਭਾਈ ਸਾਹਿਬ ਕਹਿੰਦੇ ਨਹੀਂ, ਗੁਰੂ ਤਾਂ ਉਹ ਵੇਲਾ ਸੀ ਗੁਰੂ ਅਰਜਨ ਦੇਵ ਮਹਾਰਾਜ ਦਾ, ਜਿਸ ਵੇਲੇ ਦੀ ਗੱਲ ਹੈ, ਗੁਰੂ ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹਨ, ਆਓ ਤੁਹਾਨੂੰ ਮੈਂ ਲੈ ਕੇ ਚੱਲਾਂ। ਗੁਰੂ ਮਹਾਰਾਜ ਦੀ ਸ਼ਰਨ 'ਚ ਲੈ ਕੇ ਗਏ ਅਤੇ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ ਜਨਮ ਮਰਨ ਦੁੱਖ ਮੋਹ ਦੁੱਖ ਸਾਧੂ ਸੰਗਤ ਗੁਰੂ ਦੀ ਸੰਗਤ 'ਚ ਬੈਠ ਕੇ। ਗੁਰੂ ਦੇ ਜਦੋਂ ਸਿਰ 'ਤੇ ਹੱਥ ਰੱਖਦੇ ਹਨ ਗੁਰੂ ਪਾਤਸ਼ਾਹ, ਨਾਮ ਦਿੰਦੇ ਹਨ। ਭਾਈ ਲੱਖੂ ਦੇ ਸਿਰ 'ਤੇ ਹੱਥ ਰੱਖਿਆ, ਨਾਮ ਦਿੱਤਾ, ਭਾਈ ਲੱਖੂ ਜੀ ਫਿਰ ਲਾਹੌਰ ਦੇ ਵਿੱਚ ਪ੍ਰਚਾਰ ਪ੍ਰਸਿੱਧ ਹੋਏ, ਐਸੇ ਨਾਮ ਬਾਣੀ ਵਾਲੇ ਸਿੱਖ ਹੋਏ। ਸਾਧ ਸੰਗਤ ਜੀ ਉੱਥੋਂ ਦੀਆਂ ਬੀਬੀਆਂ ਉੱਥੋਂ ਦੇ ਘਰ, ਜੇ ਭਾਈ ਲੱਖੂ ਜੀ ਨੂੰ ਪ੍ਰਸ਼ਾਦਾ ਵੀ ਛਕਾਉਣਾ ਸੀ ਭਾਈ ਲੱਖੂ ਜੀ ਉਹਦੇ ਘਰ ਜਾਂਦੇ ਸਨ ਜਿਹਨੂੰ ਜਪਜੀ ਸਾਹਿਬ ਬੀਬੀ ਨੂੰ ਯਾਦ ਹੁੰਦਾ ਸੀ। ਤਾਂ ਇਹਨੂੰ ਇਸ ਕਰਕੇ ਲਗਭਗ ਸਾਰੀ ਸਿੱਖ ਬੀਬੀਆਂ ਨੇ
ਸਾਰੀ ਸੰਗਤ ਨੇ ਲਗਭਗ ਜਪਜੀ ਸਾਹਿਬ ਯਾਦ ਕੀਤਾ, ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਉਣਾ। ਐਸਾ ਗੁਰੂ ਦੀ ਸੰਗਤ ਹੈ ਜੋ ਚੋਰ ਡਾਕੂਆਂ ਤੋਂ ਗੁਰਮੁਖ ਦੀ ਅਵਸਥਾ ਵੀ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਸਿਰ 'ਤੇ ਹੱਥ ਨਾਮ ਦੇ ਕੇ ਉਹਨੂੰ ਬਖਸ਼ ਦਿੰਦੇ ਹਨ। ਨਾਮ ਨਿਧਾਨ ਅਪਾਰ ਭਗਤਾ ਮਨ ਵਸੇ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਵਸੇ। ਗੁਰੂ ਦੀ ਸੰਗਤ 'ਚ ਆ ਕੇ ਨਾਮ ਦੀ ਪ੍ਰਾਪਤੀ ਹੋ ਕੇ ਐਸੇ ਜਨਮ ਮਰਨ ਦੇ ਦੁੱਖ ਤੋਂ ਬਚਿਆ ਜਾ ਸਕਦਾ ਹੈ ਜੀ। ਰਾਹੂ ਦੀ ਇਹ ਤੁਕ ਹੈ। ਰਾਹੂ ਦਾ ਭਾਵ ਹੁੰਦਾ ਸਾਧ ਜੀ, ਇਸ ਸ਼ਬਦ ਦਾ ਸਾਰਾ ਕੇਂਦਰੀ ਭਾਵ ਸਾਰੇ ਹੀ ਸ਼ਬਦ ਇਸ ਦੇ ਆਲੇ ਦੁਆਲੇ ਘੁੰਮ ਰਿਹਾ ਹੈ। ਜਿਹੜਾ ਆਪਾਂ ਸ਼ਬਦ ਪੜ੍ਹਿਆ ਹੈ ਨਾ ਜੀ, ਸਿਮਰਤ ਵੇਦ ਪੁਰਾਣ, ਇਹ ਜਿਹੜੇ ਪਖੰਡ ਹਨ, ਸਿਮਰਤ ਵੇਦਾਂ ਵਿੱਚ ਕਰਮਕਾਂਡ ਕਰਨ ਦੀ ਗੱਲ ਕੀਤੀ ਗਈ ਹੈ। ਕਰਮਕਾਂਡ ਕਰੋਗੇ ਤਾਂ ਸਵਰਗਾਂ ਦੀ ਪ੍ਰਾਪਤੀ ਹੋਏਗੀ। ਕਰਮਕਾਂਡ ਕਰੋਗੇ, ਆਹ ਕਰਮ ਕਰੋਗੇ ਤਾਂ ਆਹ ਪ੍ਰਾਪਤੀ ਹੋਈ। ਸਾਧਸੰਗ ਜੀ, ਅਸੀਂ ਵਿਚਾਰ ਕਰਦੇ ਸਾਂ ਕਿ ਅਸੀਂ ਵੀ ਕਰਮਕਾਂਡ ਨਹੀਂ ਕਰਨ ਲੱਗ ਪਏ। ਜਰਾ ਧਿਆਨ ਨਾਲ ਸਰਵਣ ਕਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਹੈ ਸ਼ਰਾਬ ਨਹੀਂ ਪੀਣੀ, ਗੁਰਬਾਣੀ ਦਾ ਹੁਕਮ ਹੈ। ਜਿੱਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਕਸਮੋ ਧੱਕੇ ਖਾਏ। ਨਾ ਆਪਣੇ ਪਰਾਏ ਦੀ ਪਛਾਣ ਰਹਿੰਦੀ ਹੈ ਅਤੇ ਕਸਮ ਭਾਵ ਦਰਗਾਹ ਵਿੱਚ ਧੱਕੇ ਪੈਣਗੇ ਉਹਨਾਂ ਨੂੰ ਜਿਹੜੇ ਇਸ ਨੂੰ ਸੇਵਨ ਕਰਦੇ ਹਨ। ਮੈਂ ਤਾਂ ਬਹੁਤ ਹੈਰਾਨ ਹੁੰਦਾ ਹਾਂ ਕਿ ਗੁਰੂ ਦੇ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਘਰ ਪ੍ਰਕਾਸ਼ ਲੈ ਕੇ ਜਾਂਦੇ ਹਨ, ਅਖੰਡ ਪਾਠ ਸਾਹਿਬ ਪ੍ਰਾਰੰਭ ਕਰਦੇ ਹਨ, ਅਖੰਡ ਪਾਠ ਸਾਹਿਬ ਕਰਾਉਂਦੇ ਹਨ, ਸੁਖਮਨੀ ਸਾਹਿਬ ਜੀ ਦੇ ਪਾਠ ਕਰਾਉਂਦੇ ਹਨ, ਅਤੇ ਬਾਅਦ 'ਚੋਂ ਖੁਸ਼ੀ ਵਿੱਚ ਗੁਰੂ ਗੋਬਿੰਦ ਮਹਾਰਾਜ ਜੀ ਉੱਥੇ ਜਾਂਦੇ ਹਨ। ਅਸੀਂ ਅਰਦਾਸ ਕਰਦੇ, ਮਹਾਰਾਜ ਜੀ ਇਹ ਥਾਂ ਪਵਿੱਤਰ ਹੋ ਗਿਆ ਤੁਹਾਡੇ ਆਉਣ ਨਾਲ, ਥਾਂ ਪਵਿੱਤਰ ਹੋ ਗਿਆ ਹੈ, ਵਾਕਈ ਪਵਿੱਤਰ ਹੋ ਗਿਆ। ਗੁਰੂ ਪਾਤਸ਼ਾਹ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਸਾਡਾ ਫਰਜ਼ ਬਣਦਾ ਹੈ ਉਸ ਥਾਨ ਨੂੰ ਪਵਿੱਤਰ ਰੱਖਣਾ। ਅਤੇ ਕਈ ਇੱਦਾਂ ਕਰਦੇ ਹਨ, ਗੁਰੂ ਦੀ ਮੱਤ ਤੋਂ ਦੂਰ ਹੋ ਗਏ ਹਨ ਜਿਹੜੇ ਸਿੱਖ, ਹੈ ਤਾਂ ਸਿੱਖ ਕਿਉਂਕਿ ਉਹਨਾਂ ਦੇ ਨਾਮ ਦੇ ਪਿੱਛੇ ਜੇ ਸਿੰਘ ਅਤੇ ਕੌਰ ਲੱਗਦਾ ਹੈ ਉਹ ਹੈ ਤਾਂ ਸਿੱਖ ਹੀ, ਕਦੀ ਨਾ ਕਦੀ ਉਹਨਾਂ ਦੇ ਵੱਡੇ ਗੁਰੂ ਵਾਲੇ ਹੋਣਗੇ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਹਾਂ, ਪਰ ਗੁਰੂ ਪਾਤਸ਼ਾਹ ਜੀ ਮੰਨਦੇ ਤਾਂ ਹਾਂ, ਮੱਥਾ ਤਾਂ ਟੇਕਦੇ ਹਾਂ, ਤੈਨੂੰ ਮੰਨਦੇ ਹਾਂ ਅਸੀਂ, ਗੁਰੂ ਹੈ ਤੂੰ, ਪਰ ਤੇਰੀ ਨਹੀਂ ਮੰਨਦੇ ਅਸੀਂ, ਤੂੰ ਜੋ ਕਹਿ ਰਿਹਾ ਉਹ ਨਹੀਂ ਮੰਨਣੀ। ਇੱਥੋਂ ਤੱਕ ਵੀ ਅਸੀਂ ਵਿਚਰ ਜਾਂਦੇ ਹਾਂ ਵੀ ਤੈਨੂੰ ਆਪਣੀ ਮਨਾਉਣੀ ਹੈ। ਇੱਥੋਂ ਤੱਕ ਵੀ ਗੁਰੂ ਘਰ ਵਿਖੇ ਆ ਕੇ ਵੀ ਲੰਗਰ ਸਾਡਾ ਹੀ ਹੋਣਾ ਚਾਹੀਦਾ, ਹੋਰ ਕਿਸੇ ਦੇ ਪਰਿਵਾਰ ਦਾ ਨਹੀਂ ਹੋਣਾ ਚਾਹੀਦਾ।

ਹੈ, ਅਸੀਂ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਸੁਣਦੇ ਸਾਧ ਸੰਗਤ ਜੀ, ਕਈ ਕਈ ਸਾਰਿਆਂ ਦੀ ਗੱਲ ਨਹੀਂ ਹੈ, ਗੁਰੂ ਪਾਤਸ਼ਾਹ ਜੀ ਕਿਰਪਾ ਹੈ ਸਾਡੇ ਸੰਗਤ ਦੇ ਉੱਤੇ, ਪਰ ਕਈਆਂ ਨੂੰ ਦੇਖੀਦਾ ਹੈ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਸੁਣਦੇ। ਮੈਂ ਤਾਂ ਇੱਥੋਂ ਤੱਕ, ਕਿਉਂਕਿ ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਸੇਵਾ ਬਖਸ਼ਿਸ਼ ਕੀਤੀ ਹੈ, ਅਸੀਂ ਅਰਦਾਸ ਕਰਦੇ ਹਾਂ, ਐਸੇ ਵੀ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਪ੍ਰਾਰੰਭ ਕਰ ਦਿਉ, ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਡੀ ਅਰਦਾਸ ਕਰ ਦੇਣਾ। ਦੱਸੋ ਇੱਦਾਂ ਗੁਰੂ ਸਾਹਿਬ ਪਾਤਸ਼ਾਹ ਦੀ ਖੁਸ਼ੀ ਮਿਲ ਗਈ। ਇਹ ਕਰਮ ਕਾਂਡ ਨਹੀਂ ਹੈ ਕਿ ਅਸੀਂ ਬ੍ਰਾਹਮਣਾਂ ਵਾਲੇ ਕਰਮ ਕਾਂਡ ਨਹੀਂ ਕਰਨ ਲੱਗ ਪਏ, ਅਜੇ ਹੋਰ ਬਹੁਤ ਲਿਸਟ ਲੰਬੀ ਹੈ, ਆਪ ਜੀ ਦਾ ਮੈਂ ਦਿਲ ਨਹੀਂ ਦਿਖਾਉਣਾ ਚਾਹੁੰਦਾ ਬਹੁਤਾ, ਪਰ ਇਹ ਬਹੁਤ ਜ਼ਰੂਰੀ ਬੇਨਤੀ ਹੈ ਜੀ ਆਪ ਨੂੰ ਕਿ ਸ਼ਰਾਬ ਜਿਹੜੀ ਹੈ ਸਿੱਖਾਂ ਦੇ ਘਰ ਵਿੱਚ ਬਿਲਕੁਲ ਸ਼ੋਭਦੀ ਨਹੀਂ। ਮੈਨੂੰ ਇਹ ਦੱਸੋ, ਗੁਰੂ ਮਹਾਰਾਜ ਉਹਨਾਂ ਦੇ ਘਰੇ ਜਾਂਦੇ ਹਨ ਅਤੇ ਉੱਥੇ ਕਈ ਦੂਜੇ ਕਮਰੇ 'ਚ ਇਹ ਕੁਛ ਵਰਤਣ ਡਿਆ ਹੈ, ਦੱਸੋ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਉਹ ਖੁਸ਼ੀ ਪ੍ਰਾਪਤ ਕਰ ਸਕਣਗੇ? ਬਿਲਕੁਲ ਨਹੀਂ ਕਰ ਸਕਣਗੇ। ਜੇ ਗੁਰੂ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਗੁਰੂ ਦੀ ਗੱਲ ਮੰਨਣੀ ਪਏਗੀ। ਗੁਰੂ ਪਾਤਸ਼ਾਹ ਇੱਕ ਸੰਸਾਰੀ ਪਿਤਾ, ਜਦੋਂ ਪੁੱਤਰ ਉਹਦੇ ਆਖੇ ਲੱਗਦਾ ਹੈ ਤਾਂ ਉਹਨੂੰ ਖੁਸ਼ੀ ਹੁੰਦੀ ਹੈ। ਇਹ ਤਾਂ ਹੈ ਹੀ ਬਖਸ਼ਿਆਂ ਵਾਲੇ ਪਿਤਾ ਜੀ, ਇਹ ਤਾਂ ਫਿਰ ਵੀ ਬਖਸ਼ਾਂ ਕਰਦੇ ਹਨ, ਅਕਿਰਤਕਾਂ ਨੂੰ ਵੀ ਪਾਲਦੇ ਹਨ ਜਿਹੜੇ ਅਕਿਰਤਕਾਂ ਹਨ, ਪਰ ਆਪਾਂ ਤਾਂ ਗੁਰੂ ਦੇ ਸਿੱਖ ਹਾਂ। ਸੋ ਜਿਹੜੀਆਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਾਂ ਕੀਤੀਆਂ ਹਨ ਬਾਣੀ ਦੀਆਂ, ਤੁਰਕੀ ਬਾਣੀ ਦੀਆਂ, ਇਹ ਜਦੋਂ ਘਰੇ ਗੁਰੂ ਪਾਤਸ਼ਾਹ ਆਉਂਦੇ ਹਨ ਤਾਂ ਸਾਧ ਸੰਗਤ ਜੀ ਦਸੋਂ ਪਾਤਸ਼ਾਹੀਆਂ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ, 3 ਜਾਂ 4 ਗੁਰਸਿੱਖ ਸਾਰੇ ਹੀ ਤੁਹਾਡੇ ਘਰ ਆਉਂਦੇ ਹਨ ਉਦੋਂ। ਦਸਾਂ ਪਾਤਸ਼ਾਹੀਆਂ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, 15 ਭਗਤਾਂ ਦੀ ਬਾਣੀ ਹੈ ਗੁਰੂ ਪਾਤਸ਼ਾਹ ਵਿੱਚ, 11 ਭੱਟ ਸਾਹਿਬਾਨ ਦੀ ਬਾਣੀ ਹੈ, 3 ਅਤੇ ਕਈ 4 ਗੁਰਸਿੱਖ ਕਹਿੰਦੇ ਹਨ। ਇਹ ਸਾਰੇ ਗੁਰਸਿੱਖ ਆਪ ਜੀ ਦੇ ਘਰ ਉਦਣ ਆਉਂਦੇ ਹਨ ਅਤੇ ਆਪ ਜੀ ਦਾ ਫਰਜ਼ ਬਣਦਾ ਹੈ ਆਪਾਂ ਜੋ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਹੇ ਗੁਰਸਿੱਖ, ਗੁਰੂ ਦੇ ਸਿੱਖੋ, ਮਿੱਤਰੋ, ਗੁਰੂ ਦੀ ਚਾਲ ਗੁਰੂ ਦੀ ਗੁਰਬਾਣੀ ਹੈ, ਗੁਰੂ ਦੀ ਚਾਲ ਗੁਰੂ ਦੀ ਸਿੱਖਿਆ ਹੈ, ਗੁਰੂ ਦੀ ਚਾਲ ਗੁਰਮਤ ਹੈ, ਗੁਰੂ ਦੀ ਚਾਲ ਗੁਰਮਤ ਵਿਵੇਕ ਹੈ, ਗੁਰੂ ਦੀ ਚਾਲ ਸਤਿਗੁਰ ਕੀ ਬਾਣੀ, ਸਤ ਸਤਕਾਰ ਜਾਣੋ ਗੁਰਸਿੱਖੋ, ਕਰਤਾ ਆਪ ਮੂੰਹੋਂ ਕਢਾਏ, ਗੁਰੂ ਦੀ ਗੱਲ ਮੰਨਣੀ। ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਰਹੀ ਵਾਸਤੇ ਸਮੇਂ ਦੀ, ਸਮੇਂ ਨੇ ਇੱਕ ਨਹੀਂ ਮੰਨੀ, ਸਮਾਂ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਹਨ ਭਜਿਆ ਜਾਂਦਾ ਹੈ, ਇਹ ਕਿਸੇ ਦੀ ਗੱਲ ਨਹੀਂ ਮੰਨਦਾ, ਪਰ ਜੇ ਲੰਘ ਗਿਆ ਫਿਰ ਮੁੜ ਕੇ ਨਹੀਂ ਆਉਂਦਾ। ਸੋ ਸਮਾਂ ਆਪਣਾ ਪੈਂਡਾ ਮਕਾਰ ਹੈ। ਆਓ ਜੀ ਸ਼ਬਦ ਅੱਗੇ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।

ਜਿਹੜੇ ਮੋਹ ਦੇ ਅਹੰਕਾਰ ਦੇ ਵਾਦ ਵਾਦ ਚ ਪੈ ਕੇ ਸਮਾਂ ਬਤੀਤ ਕਰ ਰਹੇ ਹਨ ਪ੍ਰਾਣੀ, ਅਖੀਰ ਵਿੱਚ ਰੋਣਾ ਪੈਂਦਾ ਹੈ। ਰੁਨਿਆ ਭਾਵ ਰੋਂਦੇ ਹਨ, ਇਸ ਵਿੱਚ ਜੀਵਨ ਆਪਣਾ ਸਾਰਾ ਗਵਾ ਕੇ ਫਿਰ ਉਹ ਸੁੱਖ ਨਹੀਂ ਪਾਉਂਦੇ। ਕਿਉਂ ਨਹੀਂ ਪਾਉਂਦੇ? ਨਾਮ ਤੋਂ ਵਿਛੁੰਨੇ ਹਨ, ਨਾਮ ਤੋਂ ਦੂਰ ਹਨ, ਨਾਮ ਤੋਂ ਖੁੰਝੇ ਹੋਏ ਹਨ। ਸੁੱਖ ਨਾ ਪਾਏ ਮੂਲ, ਨਾਮ ਵਿਛੁੰਨੇ। ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ, ਜੇ ਲੋੜੇ ਸਦਾ ਸੁਖ ਪਾਈ, ਸਾਧੂ ਸੰਗਤ ਬੁਰੇ ਬਤਾਈ, ਊਹਾਂ ਜਪੀਏ ਕੇਵਲ ਨਾਮ, ਸਾਧੂ ਸੰਗਤ ਪਾਦ ਗ੍ਰਾਮ। ਸੋ ਸੁਖ ਨਾਹੀ ਸੁਖ ਨਾ ਪਾਏ ਨਮੂਲ, ਨਾਮ ਵਿਛੁੰਨੇ। ਨਾਮ ਤੋਂ ਵਿਛੜ ਕੇ ਕਿੱਥੇ ਸੁੱਖ ਮਿਲ ਸਕਦਾ ਹੈ ਜੀ? ਕਿਉਂਕਿ ਜਿਹੜੇ ਨਾਮ ਤੋਂ ਵਿਛੜ ਜਾਂਦੇ ਹਨ ਉਹ ਕੀ ਕਰਦੇ ਹਨ? ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਕਰਦੇ ਸਾਰਾ ਜੀਵਨ ਬਤੀਤ ਕਰਦੇ ਹਨ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਦੇਵ ਗੁਰ ਜੈਸਾ ਨਾ ਹੀ ਕੋ ਦੇਵ, ਦੇਵ ਤੇ ਉਹ ਨਹੀਂ। 30 ਬਰਸ ਕਛ ਦੇਵ ਨਾ ਪੂਜਾ, ਗੁਰੂ ਵਾਲਾ ਨਹੀਂ ਬਣਿਆ 30 ਬਰਸਾਂ ਤੱਕ। 12 ਬਰਸ ਤੇ ਬਾਲਪਨ ਬੀਤ ਗਏ, ਗੁਰੂ ਸਾਹਿਬ ਕਹਿੰਦੇ 20 ਵਰਿਆਂ ਤੱਕ ਕੋਈ ਤਪ ਨਹੀਂ ਕੀਤਾ, ਗੁਰੂ ਦੀ ਸੰਗਤ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਕੋਈ ਮਨ ਦਾ ਵਰਤ ਨਹੀਂ ਰੱਖਿਆ, ਕੋਈ ਅੱਖਾਂ ਦਾ ਵਰਤ ਨਹੀਂ ਰੱਖਿਆ, ਕੰਨਾਂ ਦਾ ਵਰਤ ਨਹੀਂ, ਜ਼ੁਬਾਨ ਦਾ ਵਰਤ ਨਹੀਂ ਰੱਖਿਆ, ਕੋਈ ਤਪ ਨਹੀਂ ਕੀਤਾ। 20 ਵਰਸ਼ ਦਾ

ਨਾ ਕੀਓ। ਤੀਸ ਬਰਸ ਕਛ ਦੇਵ ਨਾ ਪੂਜਾ, ਦੇਵਤਾ ਗੁਰ ਜੈਸਾ ਨਾਹੀ ਕੋ ਦੇ, ਗੁਰੂ ਵਾਲਾ ਨਹੀਂ ਬਣਿਆ। ਫਿਰ ਪਛਤਾਨਾ ਬਿਰਧ ਪਇਓ, ਫਿਰ ਪਛਤਾਵਾ ਹੈ ਖੀਰ ਤੇ ਬਿਰਧ, ਕਿਉਂਕਿ ਬਿਰਧ ਪਇਓ ਸੁੱਜੇ ਨਹੀਂ ਕਾਲ ਪਹੁੰਚਿਓ ਆਣ, ਕਾਲ ਨੇ ਸਿਰ 'ਤੇ ਆ ਕੇ ਖੜੋ ਜਾਣਾ ਹੈ। ਸਮਾਂ ਤਾਂ ਸਾਨੂੰ ਵੀ ਨਹੀਂ ਪਤਾ ਅਗਲਾ ਸਕਿੰਟ ਸਾਡਾ ਹੈ ਕਿ ਨਹੀਂ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਣਿਓ। ਉਮਰ ਦਾ ਜਿਹੜਾ ਸੀ ਖੇਤ ਜੀ ਸੀ ਉਹ ਸੁੱਕ ਗਿਆ ਹੈ, ਸੁੱਕ ਗਿਆ ਹੈ। ਸਾਇਰ ਸੋਖ ਭੁਜੰਗ ਬਾਲਾਂ ਬਾਨਵੇਂ ਬਾਹਵੇਂ 'ਚ ਬਲ ਨਹੀਂ ਰਿਹਾ, ਬਜ਼ੁਰਗ ਹੋ ਗਿਆ, ਫਿਰ ਪਛਤਾਉਣਾ ਹੀ ਹੈ ਜੀ। ਮੇਰੀ ਮੇਰੀ ਧਾਰ ਬੰਧਨ ਬੰਧੇ, ਇਸ ਬੰਧਨ ਵਿੱਚ ਬੰਧਿਆ ਪ੍ਰਾਣੀ, ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਨਰਕ ਦੁੱਖ ਸੁਰਗ ਸਵਰਗ ਸੁੱਖ, ਇਹਨਾਂ 'ਚ ਨਰਕ ਦੁੱਖ ਸੁੱਖ ਹੀ ਹੈ ਨੀ ਜੀ। ਇਸ ਦੁੱਖ ਵਿੱਚ ਅਵਤਾਰ ਧਾਰਦਿਆਂ ਹੋਇਆਂ, ਜਨਮ ਮਰਨ ਲੈਂਦਾ ਹੋਇਆਂ, ਮਾਇਆ ਧੰਦਿਆਂ ਵਿੱਚ ਆਪਣਾ ਜਨਮ ਮਰਨ ਗੇੜ ਵਿੱਚ ਪਿਆ ਰਹਿੰਦਾ ਹੈ, ਐਸਾ ਪ੍ਰਾਣੀ ਜਿਹੜਾ ਨਾਮ ਤੋਂ ਵਿਛੁੰਨਿਆ ਹੈ, ਨਾਮ ਤੋਂ ਦੂਰ ਹੈ, ਗੁਰੂ ਜੀ ਦੇ ਚਰਨਾਂ ਤੋਂ ਦੂਰ ਹੈ, ਗੁਰੂ ਜੀ ਦੇ ਨਾਮ ਤੋਂ ਦੂਰ ਹੈ। ਸੋਧਤ ਸੋਧਤ ਸੋਧ ਤਤ ਵਿਚਾਰੇ, ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਅਸੀਂ ਸੋਧ ਸੋਧ ਕੇ ਇਹ ਤਤ ਵਿਚਾਰ ਕੀਤੀ ਹੈ ਵੀ ਨਾਮ ਬਿਨਾਂ ਸੁੱਖ ਨਾਹੀਂ। ਫਿਰ ਉਹੀ ਗੱਲ ਹੈ ਜੀ, ਨਾਮ ਬਿਨਾਂ ਸੁੱਖ ਨਾਹੀਂ ਸਰ ਪਰ ਹਾਰ, ਅਖੀਰ ਵਿੱਚ ਹਾਰਨਾ ਪਵੇਗਾ, ਇਸ ਜੀਵਨ ਨੂੰ ਹਾਰ ਕੇ ਗਾਂਹ ਜਾਣਾ ਪਵੇਗਾ, ਜਨਮ ਮਰਨ ਦੇ ਗੇੜ 'ਚ ਪੈਣਾ ਪਵੇਗਾ ਜੇ ਨਾਮ ਦੀ ਪ੍ਰਾਪਤੀ ਨਹੀਂ ਹੋਈ। ਫਿਰ ਬੇਨਤੀ ਕਰਾਂ, ਨਾਮ ਕਿਸੇ ਹੱਟੀ ਤੋਂ ਨਹੀਂ ਮਿਲਦਾ, ਕਿਸੇ ਝੂਠੇ ਡੇਰੇ ਤੋਂ ਨਹੀਂ ਮਿਲਦਾ, ਝੂਠੇ ਸਾਧ ਤੋਂ ਨਹੀਂ ਮਿਲਦਾ, ਨਾਮ ਮਿਲਦਾ ਹੈ ਪੰਜਾਂ ਪਿਆਰਿਆਂ ਪਾਸੋਂ। ਜੇ ਨਾਮ ਨਹੀਂ ਤਾਂ ਫਿਰ ਜਨਮ ਮਰਨ ਦਾ ਗੇੜ ਹੈ। ਗੁਰੂ ਪਾਤਸ਼ਾਹ ਜੀ ਪਿੱਤਰ ਬਾਣੀ ਆਪ ਕਹਿ ਰਹੀ ਹੈ ਕੀ ਹੁੰਦਾ ਹੈ ਫਿਰ ਜੇ ਨਾਮ ਨਹੀਂ, ਜਿਹਨਾਂ ਕੋਲ ਨਹੀਂ ਹੈ। ਆਵੇਂ ਜਾਹੇ ਅਨੇਕ ਮਰ ਮਰ ਜਨਮ ਤੇ, ਆਉਣ ਜਾਣ ਦੇ ਗੇੜ 'ਚ ਪਏ ਰਹਿੰਦੇ ਹਨ, ਮਰਦੇ ਹਨ ਜਨਮ

ਬੁਝਿਆ ਜਾ ਸਕਦਾ, ਇਸ ਜੀਵਨ ਦੀ ਜੁਗਤ ਨੂੰ ਨਹੀਂ ਪਾਇਆ ਜਾ ਸਕਦਾ। ਬਿਨ ਬੁੱਝੇ ਵਸ ਵਾਦ ਵਾਦ ਵਾਜ ਪੈ ਕੇ ਜੋਨੀ ਭਰਮ ਤੇ ਜੋਨਾ ਚ ਭਰਮਦੇ ਹਨ। ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਕੀ ਹੋਏਗਾ, ਜਿਨ ਕਉ ਭਏ ਦਿਆਲ ਤਿੰਨ ਸਾਧੂ ਸੰਗ ਪਿਆ। ਜਿਨ੍ਹਾਂ ਤੇ ਪਰਮੇਸ਼ਰ ਜੀ, ਗੁਰੂ ਪਰਮੇਸ਼ਰ ਜੀ ਦਿਆਲ ਹੋ ਜਾਣ, ਉਹਨਾਂ ਨੂੰ ਸਾਧੂ ਦੀ ਸੰਗਤ ਮਿਲਦੀ ਹੈ। ਜਦੋਂ ਵੀ ਗੁਰੂ ਦੀ ਸੰਗਤ ਆਉਂਦੇ ਹੋ ਅੰਮ੍ਰਿਤ ਵੇਲੇ ਤੋਂ ਹੀ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ, ਦਸਵੇਂ ਪਾਤਸ਼ਾਹ ਦੀ ਬੜੀ ਕਿਰਪਾ ਹੈ ਉਹਨਾਂ 'ਤੇ। ਗੁਰੂ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਜੀ ਜੇ ਤੇ ਦਿਆਲ ਹੋ ਜਾਣ, ਜੇ ਤੇ ਬਖਸ਼ਿਸ਼ ਕਰਦੇ, ਉਹਨੂੰ ਅੰਮ੍ਰਿਤ ਵੇਲਾ ਬਖਸ਼ ਦਿੰਦੇ ਹਨ, ਉਹ ਅੰਮ੍ਰਿਤ ਵੇਲੇ ਨਾਮ ਦੇ ਨਾਲ ਜੁੜਦਾ ਹੈ, ਉਹ 'ਤੇ ਬਹੁਤ ਖੁਸ਼ ਹਨ। ਜੇ ਤੇ ਦਿਆਲ ਹੋ ਜਾਣ, ਉਹ ਗੁਰੂ ਮਹਾਰਾਜ ਜੀ ਗੁਰਦੁਆਰਾ ਸਾਹਿਬ ਆ ਕੇ ਸੰਗਤ 'ਚ ਬੈਠਦਾ ਹੈ, ਕੀਰਤਨ ਕਥਾ ਸਰਵਣ ਕਰਦੇ ਹਨ, ਭਾਂਡੇ ਮਾਂਜਦੇ ਹਨ, ਜੋੜੇ ਝਾੜਦੇ ਹਨ, ਅਤੇ ਇਸ ਤੋਂ ਇਲਾਵਾ ਹੋਰ ਕੁਛ ਨਹੀਂ ਕਰਨਾ, ਹੋਰ ਕੋਈ ਵਾਧੂ ਗੱਲਾਂ ਨਹੀਂ ਕਰਨੀਆਂ, ਇਹੀ ਗੱਲਾਂ ਕਰਨੀਆਂ ਹਨ, ਇਹੀ ਗੱਲਾਂ ਸੁਣਨੀਆਂ ਹਨ, ਇੱਕੋ ਨਾਮ ਦੀ ਗੱਲ ਕਰਨੀ ਹੈ। ਸਭੇ ਗੱਲਾਂ ਵਿਸਰਨ, ਇੱਕ ਵਿਸਰ ਨਾ ਜਾਓ। ਇਹ ਗੱਲ ਵਿੱਚ ਨਾਨਕ ਲਿਖ ਹੈ ਇੱਕ ਗੱਲ, ਕਿਹੜੀ ਗੱਲ? ਵਾਹਿਗੁਰੂ ਜੀ ਦਾ ਨਾਮ ਜਪਣਾ, ਹੋਰ ਹਉਮੈ ਚੱਕਣਾ ਝਾਖ। ਗੁਰਦੁਆਰਾ ਸਾਹਿਬ ਆ ਕੇ ਕੋਈ ਵਾਧੂ ਗੱਲ ਨਾ ਕੀਤੀ ਜਾਵੇ, ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਨਾਮ ਬਾਣੀ ਕਥਾ ਕੀਰਤਨ ਰਾਹੀਂ ਗੁਰੂ ਪਾਤਸ਼ਾਹ ਦੀ ਚਰਨਾਂ ਨਾਲ ਜੁੜਿਆ। ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਭਇਆ, ਉਹਨਾਂ 'ਤੇ ਜਿਨ੍ਹਾਂ 'ਤੇ ਗੁਰੂ ਪਾਤਸ਼ਾਹ ਜੀ ਪਰਮੇਸ਼ਰ ਦਿਆਲ ਹੋ ਜਾਣ, ਉਹੀ ਸਾਧ ਸੰਗਤ 'ਚ, ਉਹੀ ਗੁਰੂ ਦੀ ਸੰਗਤ 'ਚ ਆ ਕੇ ਜੁੜਦੇ ਹਨ, ਅਤੇ ਜਿਹੜੇ ਜੋੜਦੇ ਹਨ ਉਹਨਾਂ 'ਤੇ ਗੁਰੂ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਹਨ। ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ, ਉਹਨਾਂ ਨੇ ਜਪਿਆ ਹੈ ਜੀ ਅੰਮ੍ਰਿਤ ਹਰ ਕਾ ਨਾਮ, ਜਿਨ੍ਹਾਂ 'ਤੇ ਵਾਹਿਗੁਰੂ ਜੀ, ਗੁਰੂ ਪਾਤਸ਼ਾਹ ਜੀ ਦਿਆਲ ਹੋ ਗਏ, ਉਹਨਾਂ ਨੇ ਗੁਰੂ ਸੰਗਤ 'ਚ ਆ ਕੇ ਵਾਹਿਗੁਰੂ ਜੀ ਦਾ ਨਾਮ ਜਪ ਲਿਆ। ਖੋਜੇ ਕੋਟਿਆ ਸੰਖ ਬਹੁਤ ਅਨੰਤ ਕੇ, ਬਹੁਤ ਖੋਜ ਖੋਜ ਕੇ ਕੋਟ ਅਸੰਖ ਜਿਹੜੇ ਅਨੰਤ ਹੀ ਹਨ, ਗਿਣਤੀ ਵਿੱਚ ਨਹੀਂ ਆ ਸਕਦੇ, ਇਸ ਨੂੰ ਖੋਜਿਆ ਗਿਆ ਕਿ ਜਿਸ ਬੁਝਾਏ ਆਪ ਨੇੜਾ ਤਿਸੇ। ਵਾਹਿਗੁਰੂ ਜੀ ਖੋਜਣ ਵਾਲੇ ਬਹੁਤ ਹਨ ਜੀ, ਅਸੰਖ ਹਨ। ਵਾਹਿਗੁਰੂ ਜੀ ਦੀ ਖੋਜ ਵਿੱਚ, ਗੁਰੂ ਪਰਮੇਸ਼ਰ ਜੀ ਦੀ ਖੋਜ ਵਿੱਚ ਬਹੁਤ ਲੱਗੇ ਹੋਏ ਹਨ, ਅਸੰਖ ਹਨ, ਬਹੁਤ ਅਨੰਤ ਕੋੜ ਕਰੋੜਾਂ ਹੀ ਹਨ। ਪਰ ਇਹਨਾਂ ਵਿੱਚ ਜਿਹਨੂੰ ਵਾਹਿਗੁਰੂ ਜੀ, ਸਤਿਗੁਰੂ ਜੀ ਆਪ ਬੁਝਾਏ ਨੇੜਾ, ਵਾਹਿਗੁਰੂ ਜੀ ਉਹਨੂੰ ਹੀ ਦੇਖ ਸਕਦਾ ਹੈ। ਨੇੜਾ ਤਿਸ ਹੈ ਜਿਸ ਬੁਝਾਏ ਆਪ, ਜਿਸ 'ਤੇ ਗੁਰੂ ਦੀ ਕਿਰਪਾ, ਜਿਸ 'ਤੇ ਗੁਰੂ ਦਾ ਪ੍ਰਸਾਦ ਵਰਤ ਜਾਵੇ, ਉਸ ਨੂੰ ਵਾਹਿਗੁਰੂ ਜੀ ਨੇੜੇ ਹੋ ਕੇ ਦੇਖਣ ਲੱਗ ਪੈਂਦੇ ਹਨ। ਜਿਸ ਬੁਝਾਏ ਆਪ ਨੇੜਾ ਤਿਸੇ, ਸਾਡੀ ਤਾਂ ਇਹੀ ਅਰਦਾਸ ਹੈ ਜੀ। ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਰ ਰਹੇ ਹਨ, ਅਸੀਂ ਵੀ ਕਰੀਏ,

ਵਾਹਿਗੁਰੂ ਜੀ, ਤੁਸੀਂ ਸਾਨੂੰ ਵਿਸਰੋ ਨਾ ਓ ਦਾਤਾਰ ਜੀ, ਦਾਤਾ ਦੇਣ ਵਾਲੇ ਦਾਤਾ ਜੀ, ਸਾਨੂੰ ਤੁਸੀਂ ਕਦੀ ਵਿਸਰੋ ਨਾ, ਤੁਸੀਂ ਆਪਣਾ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰਕੇ ਨਾਮ ਦੀ ਦਾਤ ਸਾਨੂੰ ਦੇਹੋ, ਵਿਸਰ ਨਾ ਹੀ ਦਾਤਾਰ, ਆਪਣਾ ਨਾਮ ਦੇਹੋ ਅਤੇ ਸਾਡੇ 'ਤੇ ਐਸੀ ਕਿਰਪਾ ਹੋ ਜਾਏ ਜਦੋਂ ਅੰਦਰ ਵੱਸ ਜਾਵੇ ਨਾਮ, ਜੋ ਭਗਤਾਂ ਅੰਦਰ ਵੱਸਦਾ ਹੈ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ, ਰਹਾਉ ਦੀ ਤੁਕ, ਜਦੋਂ ਅੰਦਰ ਵੱਸ ਜਾਂਦਾ ਹੈ ਉਹ ਫਿਰ ਦਿਨ ਰਾਤ ਉਹਦੇ ਗੁਣ ਗਾਉਂਦੇ ਹਨ। ਅਸੀਂ ਵੀ ਐਸੀ ਕਿਰਪਾ ਕਰੋ, ਤੁਹਾਡਾ ਦਾਤ, ਤੁਹਾਡੀ ਨਾਮ ਦੀ ਦਾਤ ਸਾਨੂੰ ਮਿਲ ਜਾਵੇ। ਤੁਸੀਂ ਸਾਨੂੰ ਕਦੀ ਵਿਸਰੋ ਨਾ, ਵਿਸਰ ਨਾ ਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਸਾਡੇ ਅੰਦਰ ਚਾਓ ਇਹ ਬਣਿਆ ਰਵੇ, ਅਸੀਂ ਦਿਨ ਰਾਤ ਤੁਹਾਡੇ ਗੁਣ ਗਾਉਂਦੇ ਰਹੀਏ, ਗੁਣ ਗਾਉਂਦੇ ਰਹੀਏ। ਗੁਣ ਗਾਉਂਦਿਆਂ ਉਸ ਗੁਣੀ ਵਿੱਚ ਸਮਾ ਜਾਈਦਾ ਹੈ, ਗੁਣ ਗਾਉਂਦਿਆਂ ਗਾਉਂਦਿਆਂ ਜਿਹਦੇ ਗੁਣ ਗਾਈਦੇ ਹਨ, ਜਿਹਨੂੰ ਯਾਦ ਕਰੀਦਾ ਹੈ, ਉਹਦੇ ਗੁਣ ਵੀ ਸਾਡੇ ਵਿੱਚ ਪ੍ਰਵੇਸ਼ ਹੋ ਜਾਂਦੇ ਹਨ। ਜਿਸ ਦੀ ਸੰਗਤ ਕਰਦੇ ਹਾਂ ਉਹ ਸੰਗਤ ਦੀ ਰੰਗਤ ਸਾਡੇ ਉੱਤੇ ਜ਼ਰੂਰ ਚੜ੍ਹਦੀ ਹੈ। ਮੈਂ ਕਹਿੰਦਾ ਨਹੀਂ, ਪਰ ਤੁਸੀਂ ਵੇਖੋ ਜਿਹੜੇ ਅਪਸ਼ਬਦ ਬੋਲਦੇ ਨੇ ਉਹਨਾਂ ਦੀ ਸੰਗਤ ਕਰੋਗੇ, ਤੁਹਾਡੇ ਮੂੰਹ 'ਚੋਂ ਹਫ਼ਤੇ ਬਾਅਦ ਆਟੋਮੈਟਿਕਲੀ ਉਹ ਸ਼ਬਦ ਨਿਕਲਣੇ ਸ਼ੁਰੂ ਹੋ ਜਾਣਗੇ, ਅਪਸ਼ਬਦ ਜਿਹਨੂੰ ਗਾਣਾ ਕਹਿੰਦੇ ਨੇ। ਅਤੇ ਜੇ ਤੁਸੀਂ ਸੰਗਤ ਗੁਰੂ ਦੀ, ਗੁਰਮੁਖ ਦੀ ਕਰੋਗੇ ਤਾਂ ਉਹ ਸੰਗਤ ਦਾ ਰੰਗ ਲਾਗਤ ਲਾਗਤ ਰਾਗ ਲਾਗਤ ਹੈ, ਭਰਮ ਜਾਗ ਜਾਵਤ ਜਾਵਤ ਜਾਵਤ ਹੈ। ਜੇ ਰੰਗ ਲੱਗਾ ਹੈ ਜਿਸਨੂੰ, ਜਿਹੜਾ ਦੀਵਾ ਜਗਿਆ ਹੈ ਉਹ ਬੁਝੇ ਹੋਏ ਦੀਵੇ ਨੂੰ ਜੁਗਾ ਸਕਦਾ ਹੈ। ਸੋ ਐਸੀ ਸੰਗਤ ਵਿੱਚ ਗੁਰੂ ਪਾਤਸ਼ਾਹ ਜੁੜਨ ਵਾਸਤੇ ਸਾਨੂੰ ਕਹਿੰਦੇ ਹਨ, ਜਿਹੜੇ ਭਗਤਾਂ ਦੇ ਮਨ ਅੰਦਰ ਉਸ ਵਾਹਿਗੁਰੂ ਦਾ, ਪਰਮੇਸ਼ੁਰ ਦਾ ਨਾਮ ਵਸਿਆ ਹੋਇਆ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਜਨਮ ਮਰਨ ਮੋਹ ਦੁੱਖ, ਸਾਧੂ ਸੰਗਰਸੇ। ਇਹ ਰਾਹੁ ਦੀ ਤੁਕ ਹੈ ਜੀ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਹ ਸਾਰੇ ਬਚਨ ਜੋ ਗੁਰੂ ਪਾਤਸ਼ਾਹ ਜੀ ਨੇ ਸਾਡੇ 'ਤੇ ਕਿਰਪਾ ਕਰਕੇ ਅੱਜ ਸਾਨੂੰ ਪਿੱਤਰ ਹੁਕਮ ਰਾਹੀਂ ਸਾਨੂੰ ਬਖਸ਼ਿਸ਼ ਕੀਤੇ ਹਨ, ਸਾਡੇ ਅੰਦਰ ਇਹ ਗੁਰਮਤ ਦੇ ਇਹ ਗੁਣ ਸਾਡੇ ਅੰਦਰ ਵੱਸ ਜਾਣ, ਅਵਗਣ ਗੁਰ ਪਾਤਸ਼ਾਹ ਜੀ ਦੂਰ ਕਰਨ, ਸਾਨੂੰ ਹਮੇਸ਼ਾ ਹੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਅਤੇ ਗੁਰੂ ਪਾਤਸ਼ਾਹ ਜੀ ਫਿਰ ਕਿਰਪਾ ਨਾਲ ਆਪ ਜੀ ਦੇ ਚਰਨਾਂ 'ਚ ਬੇਨਤੀ ਕਰ ਰਿਹਾ ਹਾਂ। ਜੂਨ 1984 ਦੇ ਮਹਾਂ ਘੱਲੂਘਾਰਾ, ਦੋ ਘੱਲੂਘਾਰਾ ਪਹਿਲੇ ਹੋਏ ਹਨ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ। ਇਹ ਸਾਕਾ ਧਰਮ ਹਿੱਤ, ਸਾਕਾ ਸਾਕਾ ਨੂੰ ਕਹਿੰਦੇ ਹਨ, ਧਰਮ ਦੇ ਹੇਤ ਲੜਕੇ, ਜੋ ਲੜੈ ਦੀਨ ਕੇ ਹੇਤ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬੂ ਨਾ ਛਾਡੇ ਖੇਤ। ਐਸੇ ਸੂਰਬੀਰ ਯੋਧਿਆਂ ਨੇ ਜੋ ਕਿ ਸ਼ਹੀਦੀਆਂ ਪ੍ਰਾਪਤ ਕੀਤੀਆਂ, ਨਾਲ ਹੀ ਸੰਗਤਾਂ ਨੂੰ ਸ਼ਹੀਦ ਕਰਤਾ। ਐਸੀ ਜ਼ਾਲਮ ਸਰਕਾਰ ਨੇ, ਜਿਨ੍ਹਾਂ ਸਿਰਫ ਦਰਸ਼ਨ ਕਰਨ ਆਏ ਸਨ ਹਰਿਮੰਦਰ ਸਾਹਿਬ, ਅਤੇ ਤੁਸੀਂ, ਮੈਂ ਤਾਂ ਵੇਖਦਾ ਅਤੇ ਕਈ ਚਸ਼ਮੀਤ ਗਵਾਹ ਹਨ ਜਿਨ੍ਹਾਂ ਨੇ ਆਪ ਦੇਖਿਆ ਛੋਟੇ ਛੋਟੇ ਬੱਚਿਆਂ ਨੂੰ ਕੰਧਾਂ 'ਚ ਮਾਰ ਕੇ ਸ਼ਹੀਦ ਕੀਤਾ ਇਹਨਾਂ ਫੌਜਾਂ ਨੇ। ਇਹ ਸੰਗਤਾਂ ਨੇ ਵੀ ਸ਼ਹੀਦਾਂ ਪ੍ਰਾਪਤ ਕੀਤੀਆਂ, ਉਹਨਾਂ ਸਾਰਿਆਂ ਸ਼ਹੀਦਾਂ ਨੂੰ ਯਾਦ ਕਰਨਾ ਹੈ ਜੀ। ਸ਼ਹੀਦ ਕੀ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹੀ ਸਾਡਾ ਅੰਦਰ ਵੀ ਉਹ ਸ਼ਹੀਦੀ ਜੋ ਕਿਰਪਾ ਹੈ, ਗੁਰੂ ਪਾਤਸ਼ਾਹ ਦੀ ਕਿਰਪਾ ਹੈ, ਜੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਾਂਗੇ, ਆਪਣੇ ਇਤਿਹਾਸ ਨੂੰ ਯਾਦ ਰੱਖਾਂਗੇ, ਤਾਂ ਅਸੀਂ ਹੀ ਜਿਉਂਦੀ ਕੌਮ ਅਖਾਵਾਂਗੇ। ਸੋ ਆਉਣ ਵਾਲਾ ਸ਼ਨਿਚਰਵਾਰ ਇਹ ਸਾਰਾ ਹਫ਼ਤਾ ਹੀ ਵੱਡਾ ਘੱਲੂਘਾਰਾ, ਜੋ ਕਿ ਮਹਾਂ ਸਾਕਾ ਘੱਲੂਘਾਰਾ, ਬਹੁਤ ਮਹਾਂ ਸਾਕਾ ਹੈ ਜੀ, ਜਿਸ ਵਿੱਚ ਪਿੱਛੇ ਤਾਂ ਆਪ ਜੀ ਨੇ ਬੇਨਤੀ ਕੀਤੀ ਹੈ, ਛੋਟੇ ਘੱਲੂਘਾਰੇ 'ਚ ਕਮ ਸੇ ਕਮ 20-25 ਹਜ਼ਾਰ, ਵੱਡੇ ਘੱਲੂਘਾਰੇ 35,000 ਤੋਂ ਵੱਧ ਸ਼ਹੀਦ ਹੋਏ ਸਨ, ਅਤੇ ਇਸ ਘੱਲੂਘਾਰੇ ਵਿੱਚ ਸਾਧ ਸੰਗਤ ਜੀ ਲੱਖਾਂ ਤੋਂ ਵੱਧ ਸ਼ਹੀਦ ਹੋਏ ਨੇ, ਇੰਨੇ ਸ਼ਹੀਦ ਕੀਤੇ ਗਏ ਆ। ਸੋ ਇਹ ਚੜ੍ਹਦੀ ਕਲਾ ਵਾਲਾ ਪ੍ਰਤੀਕ ਹੈ, ਸ਼ਹੀਦੀ ਸਾਡਾ ਜਿਹੜਾ ਕੰਸੈਪਟ ਹੈ ਉਹ ਚੜ੍ਹਦੀ ਕਲਾ ਵਾਲਾ ਪ੍ਰਤੀਕ ਹੈ ਜੀ। ਇਸੇ ਕਰਕੇ ਹੀ ਪਾਤਸ਼ਾਹੀ ਰੈਲੀ ਆਉਣ ਵਾਲੇ 6 ਜੂਨ ਦਿਨ ਸ਼ਨਿਚਰਵਾਰ ਹਰ ਸਾਲ ਦੀ ਤਰ੍ਹਾਂ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕਾਂ ਵੱਲੋਂ, ਆਪ ਸੰਗਤਾਂ ਵੱਲੋਂ ਨਗਰ ਕੀਰਤਨ ਪਾਤਸ਼ਾਹੀ ਰੈਲੀ ਨਿਕਲ ਰਹੀ ਹੈ। ਧੰਨ ਗੁਰੂ ਰਾਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸੰਬੰਧ ਵਿੱਚ ਵੀ ਜੋ ਗਾ ਰਿਹਾ ਹੈ ਰੋਜ਼ਾਨਾ ਹੀ ਬੀਬੀਆਂ ਵੱਲੋਂ, ਹਰ ਸਾਲ ਦੀ ਤਰ੍ਹਾਂ ਸੁਖਮਨੀ ਸਾਹਿਬ ਦੇ ਪਾਠ ਹੋ ਰਹੇ ਹਨ ਸ਼ਾਮ ਨੂੰ, ਆਪ ਜੀ ਸਾਰਿਆਂ ਦੀਵਾਨ 'ਚ ਹਾਜ਼ਰੀ ਭਰੇ, ਸਾਰਾ ਹਫ਼ਤਾ ਹੀ ਸ਼ਾਮ ਦੀਵਾਨ ਸੱਜਣਗੇ। ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਮੇਰੀਆਂ ਭੁੱਲਾਂ ਮੇਰੀ ਝੋਲ 'ਚ ਪਾਉਣੀਆਂ, ਗੁਰੂ ਦੀ ਮੱਤ ਆਪ ਜੀ ਨੇ ਗ੍ਰਹਿਣ ਕਰਨੀ ਹੈ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਦਿਆਂ ਹੋਇਆਂ

ਨਮਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ ਜਨ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ। ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸ਼ਬਦ ਹੁਜਾਏ, ਤੇਗ ਬਹਾਦਰ ਸਿਮਰਿਆ। ਘਰ ਨਾਉ ਨਿਤ ਆਵੇ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਸਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡ ਕੀਤਾ ਤਨਾ ਪਿਆਰਿਆਂ, ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ, ਦੇਖ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਅਪਾਰ ਮਿਹਰ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ। ਉਪਰੰਤ ਆਪ ਜੀ ਨੇ ਪ੍ਰਕਾਸ਼ ਨੂੰ ਕੇ ਦਰਸ਼ਨਦਾਰੇ ਬਖਸ਼ੇ। ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ। ਪਿਤਰ ਹੁਕਮਨਾਮ ਦੇ ਸ਼ਬਦ ਵਿਚਾਰ, ਛੇ ਪੁਰਨਾ ਸਾਹਿਬ ਜੀ ਕੇ ਜਾਪ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ, ਭੁੱਲਾਂ ਦੀ ਮਾਫ਼ੀ ਬਖਸ਼ੋ। ਗਾਂ ਵਾਸਤੇ ਸੋਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ, ਪਰਿਵਾਰ ਰਮੀਰ ਸਿੰਘ, ਬਲਵੀਰ ਕੌਰ, ਆਪਣੀ ਬੇਟੀ ਕਿਰਨ ਕੌਰ ਦੇ 21ਵੇਂ ਜਨਮ ਦਿਨ ਦੀ ਖੁਸ਼ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਪ੍ਰਾਪਤ ਕਰਨਾ, ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ, ਬੱਚੀ ਨੂੰ ਮਾਤਾ ਪਿਤਾ ਆਗਿਆਕਾਰੀ ਬਣਾਉਣਾ ਉੱਚ ਪਿਤਾ ਦਾਨ, ਚੜ੍ਹਦੀ ਕਲਾ ਦਾਤਾ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ, ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦੇ ਬਖਸ਼ੋ। ਲਾਈ ਸ੍ਰੀ ਮੁੱਖ ਵਾਕ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ ਸਭ ਸਿੱਖ।

ਸ੍ਰੀ ਵਾਹਿਗੁਰੂ ਸਾਹਿਬ ਜੀ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ।

ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖਨਾ ਪਾਇਨ ਮੂਲ ਨਾਮ ਵਿਸ਼ੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਦਤ

ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਇਆ ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।

ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਜੂਰੀ ਜੁੜ ਬੇਟੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਜੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਏ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਸਾਧ ਸੰਗਤ ਜੀ ਅੱਜ 1 ਜੂਨ ਹੈ, ਭਾਰਤੀ ਸਰਕਾਰ ਵੱਲੋਂ ਜੂਨ 1984 ਅੱਜ ਦੇ ਦਿਨ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਅੱਜ ਪਹਿਲੇ ਸ਼ਹੀਦ ਜੂਨ 1984 ਦੇ ਘੱਲੂ ਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਜੀ ਬੱਬਰ ਬਾਬਾ ਅਟਲ ਰਾਏ ਦੇ ਉੱਤੇ ਬਿਲਡਿੰਗ 'ਤੇ ਉਹ ਸ਼ਹੀਦ ਹੋਏ ਸਨ ਅਤੇ ਸਾਰਾ ਹਫ਼ਤਾ ਹੀ 6 ਜੂਨ ਤੱਕ ਇਹ ਸ਼ਹੀਦੀਆਂ ਹੋਈਆਂ। ਸਾਰਾ ਹਫ਼ਤਾ ਹੀ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਾਮ ਦੇ ਦੀਵਾਨ ਸਾਜ ਰਹੇ ਹਨ। ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ ਜੀ ਅਤੇ ਆਉਣ ਵਾਲੇ ਸ਼ਨਿਚਰਵਾਰ 6 ਜੂਨ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪ੍ਰਵਾਨ ਦੇ ਸੰਬੰਧ ਵਿੱਚ ਹੀ ਅਤੇ ਜੂਨ 1984 ਦੇ ਘੱਲੂ ਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਪਾਤਸ਼ਾਹੀ ਰੈਲੀ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਸੈਨ ਫਰਾਂਸਿਸਕੋ ਵਿਖੇ ਕੱਢੇ ਜਾ ਰਹੇ ਹਨ। ਆਉਣ ਵਾਲੇ ਸ਼ਨਿਚਰਵਾਰ 6 ਜੂਨ ਨੂੰ ਸਮਾਂ ਸਵੇਰੇ 10 ਵਜੇ ਦਾ ਹੋਵੇਗਾ। ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਾਹਿਤ 'ਤੇ ਪਹੁੰਚਣਾ ਹੈ ਜੀ, ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇ ਕੇ ਆਪ ਜੀ ਨੇ ਨਮਨ ਕਰਨਾ ਹੈ। ਆਪ ਜੀ ਵੱਧ ਤੋਂ ਵੱਧ ਉੱਥੇ ਹਾਜ਼ਰੀ ਭਰਨੀਆਂ ਜੀ, ਬੇਨਤੀਆਂ ਪ੍ਰਵਾਨ ਕਰਨੀਆਂ ਰੋਜ਼ਾਨਾ ਸ਼ਾਮ ਦੀਵਾਨਾਂ ਵਿੱਚ ਜਿੱਥੇ ਕਥਾਵਾਚਕ ਕੀਰਤਨ ਆ ਰਹੇ ਹਨ, ਨਾਲ ਇੱਕ ਵਿਸ਼ਰੀ ਜਿੱਥੇ ਆ ਵਿਸ਼ਰੀ ਰਾਹੀਂ ਇਹਦਾ ਇਤਿਹਾਸ ਰਹੀ ਜੋੜਿਆ ਕਰਨਗੇ। ਸਾਰਿਆਂ ਦੀਵਾਨਾਂ 'ਚ ਹਾਜ਼ਰੀ ਭਰ ਕੇ ਰਾਏ ਪ੍ਰਾਪਤ ਕਰਨੇ ਜੀ। ਇੱਥੇ ਮਰਤੋਲ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।

ਸੁਖਮਣੀ ਮਹੱਲਾ ਪੰਜਵਾਂ ਸਲੋਕ। ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਟਾਵੋ, ਸਿਮਰੋ ਜਸ ਬਸੰਪਰ ਏਕੈ, ਨਾਮ ਜਪਤਿਆ ਗਣਤਿਆ ਅਨੇਕੈ, ਵੇਦ ਪ੍ਰਾਣ ਸਿਮਰ ਸੋਦਾਖਰ, ਕਿਨੇ ਰਾਮ ਨਾਮ ਏਕੇ ਆਖੁਰ, ਕਿਣ ਕਾਇਕ ਜਿਸ ਜੀਵ ਸਾਵੇ, ਤਾਂ ਕੀ ਮੈਂ ਮਗਨੀ ਨ ਆਵੈ, ਕਾਂਕੀ ਏਕੇ ਦਰਸ ਤਿਹਾਰੋ, ਨਾਨਕੁਨ ਸੰਗ ਮੋਹੇ ਅਧਾਰੂ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸੁਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਵਿਘਣ ਨਾ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸਾਂਗ, ਸਰਬਣ ਦਾਨ ਦਾਨ ਕਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸੁਨਾਨੀ, ਪ੍ਰਭ ਕੈ ਸਿਮਰਨ ਦਰਗੇ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੇ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਹਿ ਸਮਾਏ, ਪ੍ਰਭ ਜੀ ਬਸੇ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ, ਨਾਨਕ ਜਨ ਕੀ ਮੰਗੇਰ ਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਨ ਸਤਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਨ ਸੁਖ ਵਿਹਾਵੇ। ਪ੍ਰਭ ਕੋ ਸਿਮਰੈ ਤਿਨੇ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨੇ ਅਣਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਅਰਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੋ ਅੰਤ ਨਾ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ, ਹਰ ਸਿਮਰਨ ਤਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਕਟ ਕਟ ਨਾਥ ਅਨਾਥ, ਸਰਣ ਤੁਮਾਰੀ ਆਏ ਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸੁਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ। ਜੈ ਮੁਸ਼ਕਲ ਹੋਵੈ ਅਤ ਪਾਰੀ, ਹਰ ਕੋ ਨਾਮ ਖਿਨ ਮਹੇ ਉਦਾਰੀ, ਅਨਕ ਪੁਨਹਿ ਚਰਨ ਕਰਤ ਨਹੀਂ ਤਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਕ ਨੇਰੇ। ਸਗਲ ਸ੍ਰੇਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪ ਤੋਏ ਸੁਖੀਆ,
ਲਾ ਕਰੋਰੀ ਬੰਧ ਨਾ ਪਰੇ ਅਰਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਅਰਕਾ ਨਾਮ ਜਪਤ ਅਗਾਵੇ ਜੈ ਮਾਰਗਿਉ ਜਾਤਿ ਅਕੇਲਾ ਤੇ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਏ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜੈ ਆਏ ਸਿੰਗਾਰੇ ਹਰ ਕਾ ਨਾਮ ਤਤਕਾਲ ਉਦਾਰੇ ਅਨਕ ਜੂਨ ਜਨਮੈ ਮਰ ਜਾਮ ਨਾਮ ਜਪਤ ਪਾਵੇ ਬਸੁਰਾਮ ਹਉ ਮੈਲਾ ਮਲ ਕਬੂ ਨਾ ਧੋਵੇ ਅਰਕਾ ਨਾਮ ਖੋੜ ਪਾਵ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗ ਜੈ ਮਾਰ ਕੇ ਗਨੇ ਜਾਏ ਨਾ ਕੋਸਾ ਹਰਕਾ ਨਾਮ ਹਾਂ ਸੰਗ ਤੋਸਾ ਜੈ ਭੈਂਡੇ ਮਹਾਂਦ ਗੁਬਾਰਾ ਹਰਕਾ ਨਾਮ ਸੰਗ ਉਜਿਆਰਾ ਜਾ ਪੰਥ ਤੇਰਾ ਕੋ ਨਾ ਸੁਜਾਨੂ ਹਰਕਾ ਨਾਮ ਤੈ ਨਾਲ ਪਛਾਨੂ ਜੈ ਮਹਾਂ ਭਿਆਨ ਤਵ ਤਬਹੁ ਕਾਮ ਤੇ ਹਰਕੇ ਨਾਮ ਕੀ ਤੁਮੇ ਉੱਪਰ ਸ਼ਾਮ।

ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ, ਬਹੁ ਸਾਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲਾ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸਾਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮੱਧੇ ਫਿਰਿਆ, ਅਣਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਾ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਨੌ ਖੰਡ ਪ੍ਰਥਮੀ ਫਿਰੇ ਚਿਰ ਜੀਵੈ, ਮਹਾਂ ਉਦਾਸ ਤਪੀ ਸਰਥੀ ਵੈ, ਅਗਨਮਾਇ ਹੋਮਤ ਪੁਰਾਨ, ਕਨਕਸ ਵਹਿਵਰ ਭੂਮਦਾਨ, ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਯਮਤ ਸਾਧਨ, ਨਿਮਖ ਨਿਮਖ ਕਰ ਸਰੀਰ ਕੁਟਾਵੇ, ਤਉ ਪੀ ਹਉ ਮੈ ਮਹਿਲ ਨ ਜਾਵੇ, ਹਰ ਕੇ ਨਾਮ ਸਮ ਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁਟੈ, ਗਰਬ ਗਮਾਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨ ਸਿਰ ਰਾਤ, ਮਨ ਕੀ ਮਹਿਲ ਤਣ ਤੇ ਜਾਤ, ਇਸ ਦੇਹੀ ਕਉ ਬਹੁ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੇ, ਜਲ ਧੋਵੈ ਬਹੁ ਦੇ ਅਨੀਤ, ਸੁਧ ਕਹਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਉ ਬਿਆਪੇ, ਅਨਕ ਜਤਨ ਕਰ ਤ੍ਰਿਸਰਣਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟਿ ਪਾਵ ਦਰਗੈ ਨਹੀਂ ਸਿਜੈ, ਛੂਟ ਸੁਨਾਹੀ ਉਬ ਪਿਆਲ, ਮੋਹੇ ਬਿਆਪੇ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਭਾ।

ਸਦ ਗਾਵੇ। ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗ ਹਉਮੈ ਛੋਰੇ। ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੇ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਜਾਂ ਕਾ ਮਨ ਸਗਲ ਕੀ ਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ।

ਨਾਨਕ ਪਾਪ ਪੁੰਨ ਨਹੀਂ ਲੈ ਪਾਉ। ਨਿਰ ਧਨ ਕੋ ਤਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ। ਨਿਮਾਣੀ ਕੋ ਪ੍ਰਭ ਤੇਰੋ ਮਾਨ, ਸਗਲ ਕਟਾਂ ਕੋ ਦੇਵੋ ਦਾਨ। ਕਰਨ ਕਰਾ ਮਨਹਾਰ ਸੁਵਾਮੀ, ਸਗਲ ਕਟਾਂ ਕੇ ਅੰਤਰ ਜਾਮੀ। ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗਿਆ ਪ੍ਰਭ ਰਾਤੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ।

ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜਹ ਕਟ ਵਸੇ ਹਰ ਨਾਮ ਸਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਰੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਯਗਨ ਮੈਂ ਜਿਨੇ ਉਬਾਰਿਆ ਬਾਰ ਬਸਤਾ ਤੁਝੇ ਪਿਆਰੇ ਦੂਧ ਪਰ ਜੋਬਨਾ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਗ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੈ ਉਤੋਂ ਨਾਨਕ ਸੀਜੈ ਜੈ ਪ੍ਰਸਾਦ ਧਾਰੀ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਣਤਾ ਸੰਗਸੈ

ਜੋ ਠਾਕਰ ਸਦ ਸਦਾ ਹਜੂਰੇ ਤਾਂ ਕੋ ਵੰਦਾ ਜਾਣਤ ਦੂਰੇ ਜਾਂ ਕੀ ਟਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਦੇ ਅਜਾਨ ਸਦਾ ਸਦਾ ਓ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਖੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋ ਵਣ ਸੋ ਦੂਰ ਪੁਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸੁਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ

ਤਾਂ ਕੋ ਕੀਜੈ ਸਦ ਨਮਸਕਾਰ। ਜਾਂ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਉ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿੰਨ ਪਾਇਆ। ਅਗਣਤ ਸਵਾਉ ਆਪਣੀ ਦੇਰਾਸ, ਖਾਤ ਪੀਤ ਬਰਤੇ ਆਨੰਦੇ ਅਲਾਸ, ਆਪਣੀ ਅਮਾਨ ਕਛ ਵਾਰ ਸਵਾਲ, ਗਿਆਨੀ ਮਨ ਰੋਸ ਕਰੈ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰਸ ਕਾ ਵਿਸਵਾਸ ਨਾ ਹੋਵੈ, ਜਿਸ ਕੀ ਬਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੈ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਕ ਭਾਤ ਮਾਇਆ ਕੇ ਹੇਤ, ਸਰਪਰ ਹੋਵਤ ਜਾਣ ਅਨੇਤ ਬੇਰੇ।

ਨਾਮ ਲੈ ਬਿਰਥੀ ਸਾਗਤ ਕੀ ਆਰ ਜਾ ਸਾਜ ਬਿਨਾ ਕੇ ਹੋਵਤ ਸੂਚਾ ਬਿਰਥਾ ਨਾ ਬਿਨਾ ਤਨ ਅੰਧ ਮੁਖ ਆਵਤਾਂ ਕੀ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਰਾ

ਪਿਆਰ ਭੇਖ ਨਾ ਕਾਹੂ ਭੀ ਨ ਅਵਰ ਉਪਦੇਸੇ ਆਪ ਨਾ ਕਰੇ ਆਪਤ ਜਾਵਤ ਜਨਮੇ ਮਰੈ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੈ ਸੰ

ਕਿਸੇ ਦੂਰ ਜੁਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕੱਛ ਜਾਨ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਣ ਥਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਕਰੀ ਸਲੋਕ

ਸਤਿਗੁਰਦੇਵ ਅਸ਼ਟਪਦੀ ਜੈ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤੇ ਠਾਕੁਰ ਕੋ ਰੱਖ ਮਨ ਮਾਹੇ। ਜੈ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮੰਗਤ ਪਾਵੇ। ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆੜ ਪੈਰ ਸਿਮਰੋ ਤਿਸ ਰਸਨਾ।

ਨਾਨਕ ਤੇਰੀ ਰੱਖੈ। ਜੈ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ ਆੜ ਪੈਰ ਕਰ ਤਿਸਕਾ ਧਿਆਨ। ਜੈ ਪ੍ਰਸਾਦ ਤੂੰ ਆਚਾਰ ਵਿਹਾਰੀ, ਤਿਸ ਪ੍ਰਭ ਕੋ ਸਾਚ ਸਾਚਿਤਾਰੀ।

ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤੀ ਉੱਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮੈਂ ਆਪ, ਕਛੂ ਨ ਕਿਨਹੂੰ ਲਾਇਆ, ਜਿਤ ਜਿਤ ਲਾਵੋ।

ਸਚਿਦਾਨੰਦ ਸਾਧਕ ਸੰਗ ਨਾਹੀ ਅਵਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨ ਕਬੂ ਧਾਵੇ ਸਾਧਕ ਸੰਗ ਸਦਾ ਸੁਖ ਪਾਵੇ ਸਾਧ ਸੰਗ ਵਸਤੇ ਅਗੋਚਰ ਲਹੇ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਬਸੇ ਥਾਨ ਉੱਚੇ ਸਾਧੂ ਕੇ ਸੰਗ ਮੈਲ ਪਹੁੰਚੇ

ਸਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਆਹੂੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗਹਿਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ

ਨਾ ਮਨ ਤੇ ਟਰੈ ਇੰਦਰੀ ਜਿੱਤ ਪੰਜ ਦੁਖ ਤੇ ਰਹਿਤ ਨਾਨਕ ਘੋਟ ਮਦੇ ਕੋ ਐਸਾ ਪਰਸ ਵੈਸਨੂ ਸੋ ਜਸੀ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਵੇਨੇ ਕਰਮ ਤਿਸ ਵੈਸਨੂ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਮਨ ਤਨਿਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰੇ ਨਾਮ ਜਪਾਵੇ ਨਾਨਕਿਓ ਵੈਸਨੂ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੁਵੈ

ਭੀਤਰ ਹਰ ਕੇ ਚਰਨ ਹਿਰਦੇ ਵਸਾਵੇ। ਨਾਨਕ ਸਭ ਭਗਉਤੀ ਭਗਵੰਤ ਕੋ ਪਾਵੇ। ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਧੈ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੈ।

ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਪ੍ਰਭ ਮੈਂ ਸਮਾਤ ਤਾਂ ਕੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਰ ਬ੍ਰਹਮ ਕੇ ਦਾਸ ਤਨੋਹਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਦੀ

ਪ੍ਰਣੈ ਜਲ ਥਲ ਮਹੀ ਅਲ ਸੋਏ ਅਸ਼ਟਪਰੀ ਕਰਨ ਕੋ ਰਾਵਣ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਗਉ ਖਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਹੁਕਮੇ ਧਾਰਿਆ ਦੁਰਹਾਵੇ ਹੁਕਮੇ ਉਪਜੇ ਹੁਕਮ ਸੁਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ

ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਗ ਪਾਤੀ ਹੋਵਤ ਸੁਵਾਨ ਜੋ ਜਾਣੇ ਮੈਂ ਜੋਬਨਵੰਤ ਸੋਵਤ ਬੇਟਾਂ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੂਣ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ ਤਨਵੰਤਾ ਕਰ ਗੁਰਬਾਵੇ ਤ੍ਰਣ ਸਮਾਨ ਕੱਛ ਸੰਗ ਨਾ ਜਾਵੇ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਪੀਤਰ ਤਾਂ ਕਾਵੇ ਬਨਾਸ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਂ ਕਾ ਮਿੱਟੇ ਅਭਿਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ ਕੋੜ ਕਰਮ ਕਰੇ ਔ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੇ ਕਹੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਣ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਾਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੂਣ ਮੈਂ ਫਿਰਤਾ।

ਧਨ ਕੌ ਛੂਟੈ ਸਹਿਸ ਖਟੇ ਲਾਖੋ ਉਠ ਧਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੇ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਬਿਰਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ।

ਬਹੁਰ ਬਹੁਰ ਅਵਤਾਰ ਅਸ਼ਟਪਦੀ। ਸੰਤ ਕਹਿ ਦੁਖਣ ਆਰ ਜਾ ਘਟੈ, ਸੰਤ ਕਹਿ ਦੁਖਣ ਜਮ ਤੇ ਨਹੀਂ ਛੁੱਟੈ, ਸੰਤ ਕਹਿ ਦੁਖਣ ਸੁਖ ਸਭ ਜਾਏ, ਸੰਤ ਕਹਿ ਦੁਖਣ ਨਰਕ ਮੈਂ ਪਾਏ। ਸੰਤ ਕਹਿ ਦੁਖਣ ਮਾਤ ਹੋਏ ਮਲੀਨ, ਸੰਤ ਕਹਿ ਦੁਖਣ ਸੋਭਾ ਤੇ ਹੀਨ, ਸੰਤ ਕਹਿ ਹੱਥੇ ਕੋ ਰੱਖੈ ਨਾ ਕੋਏ, ਸੰਤ ਕਹਿ ਦੁਖਣ ਥਾਨ ਭ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ, ਸੰਤ ਕੇ ਦੁਖਣ ਤੇ ਮੁਖ ਭਵੈ, ਸੰਤਨ ਕੇ ਦੁਖਣ ਕਾਗ ਜਿਉ ਲਵੈ, ਸੰਤਨ ਕੇ ਦੁਖਣ ਸਰਪ ਜੂਨ ਪਾਏ, ਸੰਤ ਕੇ ਦੁਖਣ ਅਤ੍ਰਿਗਤ ਜੂਨ ਕਿਰਮਾਏ, ਸੰਤਨ ਕੇ ਦੁਖਣ ਤ੍ਰਿਸਨਾਮੇ ਜਲੈ, ਸੰਤ ਕੇ ਦੁਖਣ ਸਭ ਕੋ ਛਲੈ, ਸੰਤ ਕੇ ਦੁਖਣ ਤੇਜ ਸਭ ਜਾਏ, ਸੰਤ ਕੇ ਦੁਖਣ ਨੀਚ ਨਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਏ ਭੀ ਗਤ ਪਾਹੇ। ਸੰਤ ਕਾ ਨਿੰਦਕ ਮਹਾਤ ਤਾਈ, ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ, ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਆਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ,

ਸੁਖ ਭਰਮ ਪਉ ਜਾਇ ਅਸ਼ਟਪਦੀ। ਮਾਨੋਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸਕੇ ਦੀਏ ਰਹਿ ਅਕਾਹੇ, ਬੌਰ ਨ ਤ੍ਰਿਸਨਾ ਲਾਗੇ ਆਏ, ਮਾਰੇ ਰਾਖੇ ਕੋ ਆਪ, ਮਾਨੁਖ ਕਿਛੁ ਨਾਹੀ ਹਾਥ ਹਾਥ, ਤਿਸਕਾ ਕੁੰਭੂ ਸੁਖ ਹੋਏ, ਤਿਸਕਾ ਨਾਮ ਰਾਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਣ ਨਾ ਲਾਗੇ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ।

ਦਰ ਗੇ ਨਾਨਕੇ ਉਜਲ ਮਥਾ ਵਡਭਾਗੀ ਤੇ ਜਨ ਜਗ ਮਾਹੇ ਸਦਾ ਸੁਧਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀਓ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਨੇ ਨਿਰੰਜਣ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਅਣਦਿਨ ਕੀਰਤਨ ਕੇਵਲ ਬਖਿਆ

ਨਾਨਕ ਤਿਸੇ ਨਾ ਲਾਗੇ ਦੁਖ। ਜਿਸ ਕੁਵਰ ਪ੍ਰਭ ਮਨ ਚਿਤ ਆਵੇ, ਸੋ ਸੰਸੇਲਾ ਨਹੀਂ ਦੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਿਸ ਤੇ ਡਰੇ। ਜੈ ਸਾ ਸਾ ਤੈ ਸਾ ਦ੍ਰਿਸ਼ਟਾ ਆਪਣੀ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਾ ਬੂਜਿਆ। ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਨ ਕਿ ਜਨਮੈ ਨ ਕਿਛ ਮਰੇ, ਆਪਣ ਚਲਤਾ ਪੀ ਕਰੇ। ਆਵਣ ਜਾਵਣ ਦ੍ਰਿਸ਼ਟਿਆਂ ਦ੍ਰਿਸ਼ਟ ਅਗਿਆਕਾਰੀ ਧਾਰੀ ਸਭ ਸ੍ਰਿਸ਼ਟ।

ਖਜ਼ਾਨਾ ਜੇ ਤੇ ਉਪਜੇ ਤੇ ਸਮਾਏ ਸਮਾਏ ਸੋਖਣ ਧਨ ਨੂੰ ਬਣਿਆ ਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾਂ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ

ਨਹੀਂ ਲੋਚੈ ਕੋਇ ਤਿਸ ਬਿਰਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੀ ਕਰਨਾਮ ਰੂਪਵੰਤ ਨਾਹੀ ਮੋਹੇ ਪ੍ਰਭ ਕੀ ਜੋ ਸਗਲ ਘਟ ਸੋ ਹੈ ਤਨਵੰਤਾ ਏ ਕਿਆ ਕੋ ਗਰਭ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰ ਬੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ।

ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕੀ ਅਰ ਲੋਚਾ ਪੂਰ ਮਨ ਮੂਰ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰ ਵਰਤਿਆਗ ਤੂੰ ਤਿਸੇ ਚਿਤਾ

ਨਾਨਕ ਪਦ ਸੇਤੀ ਘਰ ਜਾਹੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਾਜਿਬ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੇ ਸੰਗ ਚਾਲ, ਵਰਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗੇ ਸੋਏ, ਇਹੋ ਵਪਾਰ ਵਿਰਲਾ ਵਪਾਰੇ, ਨਾਨਕ ਤਾਂ ਕਹਿ ਸਦ ਬਲਹਾਰੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ।

ਹੋਏ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸਾਚੀ ਦ੍ਰਿਟ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ।

ਜੋਗੀ ਤਪ ਮੈਂ ਤਪੀਸਰ ਗ੍ਰਿਸਤ ਮੈਂ ਭੋਗੀ ਤਿਆ ਤੈ ਭਗਤ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨੇ ਪੂਤ ਸਗਲ ਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵੇ ਸੇ ਤਹ ਗੁਣ ਮੈਂ ਜਾਂਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਉਚਨੇ ਤਿਸਕੇ ਅਸਥਾਨ ਜੈਸੇ ਜਨਾਵੇ ਤੈ ਜੈਸਾ ਜਨਾਵੇ ਤੈਸਾ

ਸਮਾਨੀ ਸਤਿਪੁਰਖ ਸਾ ਮੈਂ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਭਜਾਏ ਤਿਸੇ ਸਾ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕਿਰ ਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਏ ਨਾਮ ਜਬ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ ਵਰਣਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋਤਿ ਸੁਭਾਵੇ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲੈ ਉਦਾਤੇ ਦੁਖ ਕਾਟਣ ਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵਟ ਭਾਗੀ ਜਨ ਕੇ ਸੰਗ ਇਕ ਲਿਵ ਲਾਗੀ ਗੁਣ

ਗੁਰੂ ਨਾਨਕ ਹੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭਉ ਤਾਂ ਤੇ ਤਾਂ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਏ

ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸਿਵਕੁ ਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਏ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖ ਕਾਲਤ ਪਲਤ ਸੁਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕੱਛ ਨਾ ਜੁਨਾਵੇ। ਹਰ ਹਰ ਨਾਮ ਹਿਰਦੇ ਸਦ ਧਿਆਵੇ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ

ਵੇਖੇ ਆਪ ਨਹੀਂ ਕਛ ਭਰਮ ਸਹਿ ਸਿਆਣ ਭਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਬਲ ਦਰਸ਼ਨ ਪੇਖਤ ਪਨੀਤ ਪਰਸਤ ਚਰਨ ਗਦ ਨਿਰਮਲ ਰੀਤ ਭੇੜਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੈ ਸੁਨ ਕਰ ਬਚਨ ਕਰਨ ਯਾ ਕਾਨੇ ਮਨ ਸੰਤੋਖਾ ਤੁਮ ਪਤੀ ਆਨੇ ਪੂਰਾ ਗੁਰ ਅਖਿਓ ਜਾਂਕਾ ਮੰਤਰ ਅੰਮ੍ਰਿਤ ਦ੍ਰਿਟ ਪੇਖੇ ਹੋਏ ਸੰਤ।

ਉਚਿਤ ਪ੍ਰਾਨੀ ਅਗਮੈ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤਾ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖਾ ਨਾਹੀਂ ਕਦੇ ਬਨਾਸ ਜਾਂ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ

ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮੇ ਉਧਾਰਵਰਿਓ ਭਾਵ ਸਾਮੀਤ ਬਸਾਰੋ ਚਰਨ ਕਮਲ ਰਿਧਮੇ ਉਰ ਧਾਰੋ ਕਰਨ ਕਾਰਨ ਸੋਭ ਰਵ ਸਮਰੱਥ ਦ੍ਰਿੜ ਕਰ ਗਹੋ ਨਾਮ।

ਪਾਵੇ। ਜੇ ਸੋ ਕੋ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪਰੀਤਾ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਬਜਰ ਕੀ ਸਰਣੀ, ਅਨ ਕਿਉ ਪਾਵੀ ਰੋਗ ਨਾ ਜਾਏ। ਰੋਗ ਮਿਟੇ ਹਰਿ ਆਪ ਖੁਦ

ਜਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਆਪ ਜਪੂ ਅਵਰਾ ਨਾਮ ਜਪਾਵੂ ਸੁਨਤ ਕਹਿਤ ਰਹਿਤ ਗਤ ਪਾਵੂ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ।

ਪਾਟ ਮੁਕਤ ਜਨ ਭਇਆ ਜਨ ਮਰਨ ਦੁਖ ਭਰਮ ਗਇਆ ਇਛ ਬੁੰਨੀ ਸਰਦਾਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਤਨ ਲੀਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਨੈ ਸੋ ਕਿਉਂ ਵਿਸਰੈ ਜਿਨ

ਜਪੇ ਸੋਏ ਪਨੀਤ, ਭਗਤ ਪਾਏ ਲਾਵੇ ਮਨ ਹੀਤ, ਹਮ ਨਿਰਗੁਣ ਆਰਿਅ ਨੀਚੇ ਅਜਾਨ, ਨਾਨਕ ਤੁਮਰੀ ਸਰਣ ਪੁਰਖ ਭਗਵਾਨ, ਸਰਬ ਬੈਕੁੰਠ ਮੁਕਤ ਮੁਖ ਪਾਏ, ਨਿਮ ਘਰ ਕੇ ਗੁਣ ਗਾਇਨ, ਕਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਅਰਣੀਤ, ਭਲੀ ਸੋ ਕਰਣੀ ਸੋਭਾ ਧਨਵੰਤ, ਹਿਰਦੇ ਬਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਉ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ ਲੋਕ, ਸਰ ਗੁਣ ਨਿਰਗੁਣ ਨਿਰੰਕਾਰ।

ਤੇ ਤਬ ਕਵਨ ਨਿਡਰ ਕਵਨ ਕਤ ਡਰੇ ਆਪਣ ਚਲ ਤਾਪ ਕਰਨੇ ਹਾਰ। ਨਾਨਕ ਠਾਕੁਰ ਗਮਿ ਅਪਾਰ ਅਬਨਾਸੀ ਸੁਖ ਆਪਨ ਆਸਨ ਤੈ ਜਨ ਮਰਨ ਕਹੋ ਕਹਾਂ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਿਤਿਆ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਆ ਗੋਚਰ ਆ ਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਹ ਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੇ ਕੌਣ ਕੋ ਮਾਣ ਕੌਣ ਅਭਿਮਾਨ।

ਪਿਆਰ ਜਬ ਆਪਣੀ ਸੋ ਬਾਪਣ ਸੰਗ ਬਣਾਈ ਤਬ ਕਵਣ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੀ ਪ੍ਰਬੀਨ ਤੈ ਵੇਦਕ ਤੇਵ ਕਾ ਕੋ ਚੀਨ ਜਬ ਆਪਣੇ ਆਪਾ ਪੁਰ ਧਾਰੇ ਤੋਂ ਸਗਣੇ ਅਬ ਸਗਣ ਕਾ ਵਿਚਾਰੇ ਜੈ ਆਪਣੀ ਉਤੇ ਆਪਣੇ ਆਪ ਨੇਰਾ ਤੈ ਕੌਣ ਠਾਕਰ ਕੌਣ ਕਹੀਏ ਚੇਰਾ ਬਿਸਮਨ ਬਿਸਮਰਾਏ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਅਛਾਲਿਆ ਛੇਦ ਅਪੇਦ ਸੁਮਾਏ।

ਸਾਥ ਗੁਣ ਨਿਧਾਨ ਬੇਅੰਤੇ ਉਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਦੈ ਦਿਆਲ ਸਭ ਉਪਰੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਵਿਆਪ ਪ੍ਰਤਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਤਿਸੇ ਤਿਹਾਤ ਜਿਸ ਭਾਵੇ ਤਿਸ ਲੈ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ

ਆਈ ਇਸਤੀ ਉੱਪਰ ਨਹੀਂ ਵਿਚਾਰ, ਜਾਂ ਕੇ ਮਨ ਵਸਿਆ ਨਿਰੰਕਾਰ, ਬੰਧਨ ਤੋਰ ਭੈ ਨਿਰਵੈਰ, ਅਣ ਦਿਨ ਪੂਜੇ ਗੁਰ ਕੇ ਪੈਰ, ਅਨ ਦਿਨ ਪੂਜੈ ਗੁਰ ਕੇ ਪੈਰ, ਲੋਕ ਸੁਖੀਏ ਪਰ ਲੋਕ ਸੁਹੇਲੇ।

ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੇ ਸਗਲੀ ਉਤਪਾਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਓਂਕਾਰ ਅਨਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਮਿਲਾ।

ਨਾਨਕ ਜਾਂ ਭਾਵੇ ਤਾਂ ਲੈ ਸਮਾਏ। ਇਹ ਤੇ ਸੋ ਨਾਹੀ ਬੁਰਾ ਰੇ ਕੋ ਕਿਨੇ ਕਛ ਕਰਾ, ਭਲਾ ਕਰਤੂ ਤੇ ਅਤ ਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ ਉਤ ਪੁੱਤ ਆਪਣ ਸੰਗਰਾਜ। ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰੋਏ ਤਾਂ ਸੋਝੀ ਪਾਏ, ਤਿਸਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਨੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰਨਾਲੇ ਹਰਨਾਲ ਰਹੋ, ਤੂੰ ਮਨ ਮੇਰਾ ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ, ਕਰ ਤੇਰੇ ਸਾਚਾ ਨਾ ਮੇਰਾ ਆਧਾਰੋ, ਸਾਤ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈ ਆ। ਕਹੇ ਨਾਨਕ ਸੁਣੋ ਸੰਤੋ, ਸਬਰ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ,

ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਕਹੁ ਟਲ ਗੁਰੂ ਸੇਵੀ ਐਨ ਸੁਸਹਿ ਸੁਹਾਇ ਦਰਸਨ ਪਰਸੇ।